0: ਦੋਸਤੋ ਤੁਸੀਂ ਸੁਣਨੇ ਰੇਡੀਓ ਐਡੀਲੇਟ 101.5 ਤੇ ਅਸੀਂ ਪੇਸ਼ ਕਰ ਰਹੇ ਹਾਂ ਅੱਜ ਆਪਣਾ ਮੇਲਾ ਪ੍ਰੋਗਰਾਮ ਪੰਜਾਬੀ ਦਾ ਸ਼ੋਅ ਜਿਹੜਾ ਕਿ ਤੁਸੀਂ ਹਰ ਚੌਥੇ ਐਤਵਾਰ ਸੁਣਦੇ ਹੋ। ਦੋਸਤੋ ਅੱਜ ਮੇਰੇ ਨਾਲ ਜੁੜੇ ਨੇ ਪੈਨੀ ਕੌਰ ਜੀ, ਅੱਜ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹ ਆਪਣੀ ਕੁਝ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਰਹੇ ਹਾਂ। ਉਹਨਾਂ ਦੇ ਐਕਸਪੀਰੀਅੰਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਇਹ ਦੱਸੋ ਕਿ ਤੁਸੀਂ ਐੱਮ ਸੀ ਦੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਅਤੇ ਤੁਹਾਡਾ ਉਹ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ, ਜਿੱਦਾਂ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਦਿੱਤੀ ਸੀ ਪਰਫੋਰਮੈਂਸ ਸਟੇਜ 'ਤੇ ਉਹ ਤੁਹਾਨੂੰ ਕਿਸ ਤਰ੍ਹਾਂ ਰਹੀ ਸੀਗੀ?
1: ਓਕੇ, ਸੋ ਮੇਰੇ ਇੱਕ ਬਹੁਤ ਬਹੁਤ ਅੱਛੇ ਫਰੈਂਡ ਸੀ, ਵਿਸ਼ਾਲ ਸੀ ਕਿ ਹੈਗੇ ਆ, ਮਤਲਬ ਹੀ ਇਜ਼ ਇਨ ਟੂ ਇਵੈਂਟਸ, ਐਂਡ ਉਹਨਾਂ ਨੇ ਮੈਨੂੰ ਇੱਕ ਓਪਰਚੁਨਿਟੀ ਦਿੱਤੀ ਕਿ ਮੈਂ ਇਵੈਂਟਸ, ਉਹਨਾਂ ਦਾ ਕੋਈ ਇਵੈਂਟ ਹੈਗਾ ਸੀ, ਐਂਡ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਰੇਂਗੀ ਹੋਸਟ, ਅਤੇ ਮੈਂ ਆਈ ਵਾਜ਼ ਲਾਈਕ ਕਿ ਠੀਕ ਹੈ ਮੈਂ ਕਰ ਦਾਂਗੀ। ਉਹ ਛੋਟੀ ਜਿਹੀ ਇੱਕ ਅਨਾਊਂਸਮੈਂਟ ਹੀ ਸੀ, ਮੈਨੂੰ ਨਹੀਂ ਸੀ ਪਤਾ ਕਿ ਉਹ ਇੱਕ ਅਨਾਊਂਸਮੈਂਟ ਮੈਨੂੰ ਇੰਨੀ ਦੂਰ ਲੈ ਆਏਗੀ, ਬਟ ਆਈ ਸਟੈਪਡ ਔਨ ਦ ਸਟੇਜ ਅਤੇ ਮੈਂ ਅਨਾਊਂਸ ਕੀਤਾ। ਉੱਥੇ ਆਰਟਿਸਟ ਆਏ ਹੋਏ ਸੀ ਇੱਕ ਦੋ, ਅਤੇ ਉਹ ਉਸ ਤੋਂ ਬਾਅਦ ਬਸ ਫਿਰ ਇਟ ਜਸਟ ਬਿਕੇਮ ਅ ਜਰਨੀ, ਇੱਕ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਕਹਿੰਦੇ ਨਾ ਇੱਕ ਲੜੀ ਬਣ ਗਈ ਬਸ।
0: ਹਾਂਜੀ, ਇਸ ਤਰ੍ਹਾਂ ਹੀ ਹੁੰਦਾ, ਬੰਦਾ ਹੌਲੀ ਹੌਲੀ ਸ਼ੁਰੂਆਤ ਕਰਦਾ ਅਤੇ ਬਾਅਦ ਦੇ ਵਿੱਚ ਅੱਗੇ ਵੱਧਦਾ ਹੀ ਜਾਂਦਾ ਹੈ। ਜਿਸ ਤਰ੍ਹਾਂ ਕਿ ਮੈਂ ਨੋਟ ਕੀਤਾ ਸੀ ਕਿ ਤੁਸੀਂ ਗੁਰਦਾਸ ਮਾਨ ਜੀ ਨੂੰ ਮਿਲੇ ਆ, ਤਰਸੇਮ ਜੱਸਰ ਜੀ ਨੂੰ ਮਿਲੇ ਆ, ਅਤੇ ਰੀਸੈਂਟਲੀ ਸਰਤਾਜ ਜੀ ਨੂੰ ਵੀ ਹੁਣ ਤੁਸੀਂ ਉੱਥੇ ਤੁਸੀਂ ਐੱਮ ਸੀ ਦਾ ਕੀਤਾ ਸੀਗਾ, ਅਤੇ ਕਿਸ ਤਰ੍ਹਾਂ ਮਤਲਬ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ ਸਾਰਿਆਂ ਨੂੰ ਮਿਲ ਕੇ, ਜਾਂ ਹੋਰ ਕਲਾਕਾਰ ਸਾਨੂੰ ਦੱਸੋਗੇ ਕਿਹੜੇ ਕਿਹੜੇ ਹੋਰ ਕਲਾਕਾਰਾਂ ਨੂੰ ਤੁਸੀਂ ਮਿਲੇ ਆ?
1: ਕਲਾਕਾਰਾਂ ਦਾ ਨਾਮ ਲੈਣਾ ਸਟਾਰਟ ਕਰਾਂ ਤਾਂ ਬਹੁਤ ਸਾਰੇ ਕਲਾਕਾਰ ਸੀ, ਸਰਗੁਣ ਮਹਿਤਾ ਸੀ, ਸੁਦੇਸ਼ ਲਹਿਰੀ ਜੀ ਸੀ, ਤਰਸੇਮ ਜੱਸਰ ਜਿਵੇਂ ਤੁਸੀਂ ਕਿਹਾ, ਅਮਿਤ ਟੰਡਨ ਜੀ ਸੀ, ਲੱਕੀ ਅਲੀ ਸੀ, ਮੈਂ ਦਿਲਜੀਤ ਦੋਸਾਂਝ ਹੋਸਟ ਨਹੀਂ ਕੀਤਾ, ਬਟ ਮੈਨੂੰ ਬਹੁਤ ਅੱਛੀ ਓਪਰਚੁਨਿਟੀ ਮਿਲੀ ਕਿ ਜਦੋਂ ਦਿਲਜੀਤ ਦੋਸਾਂਝ ਜੀ ਦਾ ਸ਼ੋਅ ਹੋਇਆ ਸੀ ਮੈਂ ਬਿਲਕੁਲ ਅੱਗੇ ਖੜੀ ਸੀ, ਐਂਡ ਉਹਨਾਂ ਨੇ ਮੈਨੂੰ ਇੱਕ ਹੱਕ ਦਿੱਤੀ, ਦੈਟ ਵਾਜ਼ ਲਾਈਕ ਅ ਸਪੈਸ਼ਲ ਮੂਮੈਂਟ ਇਨ ਮਾਈ ਲਾਈਫ ਐਂਡ ਆਈ ਵਿਲ ਨੈਵਰ ਫੋਰਗੈਟ ਦੈਟ। ਅਫਕੋਰਸ ਸਤਿੰਦਰ ਸਰਤਾਜ ਜੀ ਮੈਂ ਹੁਣੇ ਹੁਣੇ ਸ਼ੋਅ ਕੀਤਾ ਹੈ, ਵੈਰੀ ਲੱਕੀ, ਬਹੁਤ ਬਲੈਸਡ ਰਹੀ ਹਾਂ ਮੈਂ ਥਰੂ ਆਊਟ ਆਪਣੀ ਜਰਨੀ ਵਿੱਚ, ਬਹੁਤ ਲੋਕਾਂ ਨੇ ਮੈਨੂੰ ਬਹੁਤ ਕੰਮ ਦਿੱਤਾ ਹੈ, ਬਹੁਤ ਪਿਆਰ ਦਿੱਤਾ ਹੈ, ਆਡੀਅੰਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਸੋ ਰੀਅਲੀ ਬਿਨ ਬਲੈਸਡ। ਬਾਕੀ ਆਰਟਿਸਟ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਆ, ਬਟ ਇੰਨਾ ਜ਼ਰੂਰ ਕਹੂੰਗੀ ਕਿ ਜਿਹੜੇ ਨੀਵੇਂ ਰੁੱਖਾਂ ਨੂੰ ਫਲ ਲੱਗਦੇ ਆ ਜਿਵੇਂ ਕਹੀਦਾ, ਅਤੇ ਜਿੰਨਾ ਵੱਡਾ ਆਰਟਿਸਟ ਹੁੰਦਾ ਹੈ ਓਨਾ ਹੀ ਨੀਵਾਂ ਹੁੰਦਾ ਹੈ, ਓਨਾ ਹੀ ਨੀਵਾਂ ਰਹਿੰਦਾ ਹੈ, ਅਤੇ ਓਨਾ ਹੀ ਪਿਆਰ ਨਾਲ ਮਿਲਦਾ। ਗੁਰਦਾਸ ਮਾਨ ਜੀ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਸੀ, ਮੈਨੂੰ ਉਹ ਕਦੀ ਨਹੀਂ ਭੁੱਲੇਗਾ, ਉਹ ਮੂਮੈਂਟ ਬਹੁਤ ਸਪੈਸ਼ਲ ਸੀ ਮੇਰੇ ਲਈ।
0: ਹਾਂਜੀ,
1: ਅਤੇ ਬਸ ਉਹਨਾਂ ਨੇ ਬਹੁਤ ਪਿਆਰ ਦਿੱਤਾ ਸੀ, ਅਤੇ ਮੇਰਾ ਨਾਮ ਪੁੱਛਿਆ ਸੀ ਬੜੇ ਪਿਆਰ ਨਾਲ, ਜਿਹੜੀ ਉਹਨਾਂ ਨਾਲ ਛੋਟੀ ਜਿਹੀ 2 ਸੈਕਿੰਡ ਦੀ ਮੀਟਿੰਗ ਸੀ, ਬਟ ਹਾਂ ਮੈਨੂੰ ਬਹੁਤ ਪਿਆਰ ਮਿਲਿਆ ਬਹੁਤ ਸਾਰੇ ਆਰਟਿਸਟ ਤੋਂ, ਅਤੇ ਬਹੁਤ ਸਾਰੇ ਇਵੈਂਟਸ ਵਾਲਿਆਂ ਤੋਂ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਨਾਲ ਹਮੇਸ਼ਾ ਸਤਿਕਾਰ ਨਾਲ ਅੱਗੇ ਕੀਤਾ ਹੈ।
0: ਬਹੁਤ ਵਧੀਆ, ਸੁਣ ਕੇ ਬੜਾ ਵਧੀਆ ਲੱਗਿਆ। ਅਤੇ ਤੁਸੀਂ ਜਿਸ ਤਰ੍ਹਾਂ ਹੁਣ ਦੱਸੀਏ ਕਿ ਤੁਹਾਨੂੰ ਦਲਜੀਤ ਜੀ ਨਾਲ ਮਿਲ ਕੇ ਵਧੀਆ ਲੱਗਿਆ, ਗੁਰਦਾਸ ਮਾਨ ਜੀ ਨਾਲ, ਇਹਨਾਂ ਕਲਾਕਾਰਾਂ ਤੋਂ ਇਲਾਵਾ ਤੁਹਾਨੂੰ ਹੋਰ ਮਤਲਬ ਕਿਹਨਾਂ ਨਾਲ ਮਿਲ ਕੇ ਬੈਸਟ ਲੱਗਾ?
1: ਇੱਕ ਅਪਾਰ ਸ਼ਕਤੀ ਖੁਰਾਨਾ ਦੀ ਮੈਂ ਇੱਕ ਇੰਟਰਵਿਊ ਕੀਤੀ ਸੀ, ਜਿਵੇਂ ਅੱਜ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਮੈਂ ਉਹਨਾਂ ਲਈ ਇੰਟਰਵਿਊ ਲਿੱਤੀ ਸੀ। ਉਹ ਇੱਕ ਪ੍ਰੋਪਰ ਲਾਈਕ ਦੈਟ ਵਾਜ਼ ਅ ਡਿਫਰੈਂਟ ਫੇਸ, ਕਿਉਂਕਿ ਉਹ ਹਿੰਦੀ ਪੂਰੀ ਬੇਸ ਸੀ, ਐਂਡ ਮਤਲਬ ਮੈਨੂੰ ਐਵੇਂ ਲੱਗਦਾ ਹੈ ਕਿ ਮੈਂ ਸਾਰੀਆਂ ਲੈਂਗੁਏਜਸ ਨੂੰ ਕੈਪਚਰ ਕਰ ਲੈਂਦੀ ਹਾਂ, ਵੈਦਰ ਇਟਸ ਹਿੰਦੀ, ਇੰਗਲਿਸ਼ ਜਾਂ ਪੰਜਾਬੀ। ਸੋ ਮੈਂ ਉਹਨਾਂ ਦੀ ਇੱਕ ਇੰਟਰਵਿਊ ਲਿੱਤੀ ਸੀ, ਕਾਫੀ ਲੰਬੀ ਇੰਟਰਵਿਊ ਸੀ, ਮੈਂ ਕੁਐਸਚਨਸ ਲਿਖੇ ਸੀ, ਮੈਂ ਉਹਦੇ 'ਤੇ ਕਾਫੀ ਮਿਹਨਤ ਲਗਾਈ ਸੀ, ਉਹ ਕਾਫੀ ਅੱਛੀ ਸੀ। ਫਿਰ ਨੀਰੂ ਬਾਜਵਾਦੀ ਜੀ ਦੀ ਵੀ ਮੈਂ ਇੱਕ ਛੋਟੀ ਜਿਹੀ ਇੰਟਰਵਿਊ ਕੀਤੀ ਸੀ, ਉੱਥੇ ਉਹਨਾਂ ਦਾ ਮੀਟ ਐਂਡ ਗ੍ਰੀਟ ਸੀ, ਦੈਟ ਵਾਜ਼ ਅ ਗੁੱਡ ਐਕਸਪੀਰੀਅੰਸ ਐਜ਼ ਵੈਲ, ਉਹ ਵੀ ਬਹੁਤ ਡਾਊਨ ਟੂ ਅਰਥ ਐਂਡ ਬਹੁਤ ਨਾਈਸ ਸੀ। ਸੋ
0: ਠੀਕ ਹੈ, ਆਈ ਥਿੰਕ ਜਿੱਥੋਂ ਤੱਕ ਤੁਸੀਂ ਦੱਸ ਰਹੇ ਹੋ ਤੁਸੀਂ ਵੱਖਰੇ ਵੱਖਰੇ ਕਲਾਕਾਰਾਂ ਨੂੰ ਮਿਲੇ ਆ, ਲਾਈਕ ਸਾਰੇ ਲਾਈਕ ਸਾਰੇ ਵਧੀਆ ਹੀ ਹੁੰਦੇ ਨੇ, ਡਾਊਨ ਟੂ ਅਰਥ ਹੋਣ, ਜਿੱਦਾਂ ਬੇਸਿਕਲੀ ਇਹ ਗੱਲ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਜਿਹੜਾ ਤੁਹਾਡੇ ਤੋਂ ਨੀਵਾਂ ਬੰਦਾ ਉਹਨੂੰ ਕਿਸ ਤਰ੍ਹਾਂ ਟ੍ਰੀਟ ਕਰਦੇ ਆ, ਇਹੀ ਚੀਜ਼ ਹੁੰਦੀ ਹੈ ਦੇਖਣ ਵਾਲੀ। ਅਤੇ ਪੈਣੀ ਜੀ, ਮੈਂ ਹੋਰ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਦੱਸਿਆ ਕਿ ਕਲਾਕਾਰ ਵੱਖਰੇ ਵੱਖਰੇ ਕਲਾਕਾਰਾਂ ਨੂੰ ਮਿਲੇ, ਅਤੇ ਲਾਈਕ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਚੈਲੇਂਜਸ ਵੀ ਫੇਸ ਕੀਤੇ?
1: ਡੈਫੀਨੇਟਲੀ, ਕਈ ਵਾਰੀ ਜਦੋਂ ਤੁਸੀਂ ਐਵੇਂ ਦੇ ਫੀਲਡ ਦੇ ਵਿੱਚ ਹੁੰਦੇ ਹੋ, ਲੋਕ ਤੁਹਾਡੇ ਬਾਰੇ ਬਹੁਤ ਅਸੰਪਸ਼ਨਸ ਬਣਾ ਲੈਂਦੇ ਨੇ ਕਿ ਕੁਛ ਲੋਕ ਸੋਚਦੇ ਤੁਸੀਂ ਅੱਕੜੇ ਹੋਵੋਗੇ ਜਾਂ ਤੁਸੀਂ ਕੁਛ ਗਲਤ ਕਰ ਰਹੇ ਹੋ, ਬਟ ਆਈ ਥਿੰਕ ਮੈਂ ਆਪਣਾ ਫੰਡਾ ਬਹੁਤ ਸਿੰਪਲ ਰੱਖਿਆ ਹੋਇਆ, ਆਪਣਾ ਕੰਮ ਕਰੀ ਜਾਓ, ਆਪਣੇ ਵਾਹਿਗੁਰੂ ਨਾਲ ਆਪਣਾ ਫੇਥ ਰੱਖੋ, ਅਤੇ ਬਸ ਅੱਗੇ ਵਧੀ ਜਾਓ, ਜੋ ਤੁਹਾਨੂੰ ਓਪਰਚੁਨਿਟੀਜ਼ ਆਉਣ ਉਹਦੇ ਲਈ ਥੈਂਕ ਯੂ ਬੋਲੋ, ਐਂਡ ਦੈਟਸ ਇਟ। ਹੋਰ ਫਾਲਤੂ ਦੀਆਂ ਗੱਲਾਂ ਦੇ ਵਿੱਚ ਮੈਂ ਬਿਲੀਵ ਨਹੀਂ ਕਰਦੀ, ਅਤੇ ਮੈਂ ਪੋਲੀਟਿਕਸ ਦੇ ਵਿੱਚ ਬਿਲੀਵ ਨਹੀਂ ਕਰਦੀ। ਆਈ ਥਿੰਕ ਅੱਗੇ ਵਧਣਾ ਹੈ, ਆਪਣਾ ਕੰਮ ਕਰਨਾ ਹੈ, ਅਤੇ ਥੈਂਕ ਯੂ ਬੋਲੀ ਜਾਓ, ਬੀ ਗਰੇਟਫੁਲ ਐਵਰੀ ਡੇ, and that's it.
0: That's very true. Rab da shukar ta har time karna chahida sanu ki jo vi sanu de reha ja si jo kar rahe ha oh rab de under hi ha.
1: Bilkul ji.
0: Penny ji appa fer hun ik chota ja gana play karde ha Amrinder Gill di awaz de vich chal jindi e gana suno eh dosto fer milde ha is geet to baad.

0: ਦੋਸਤੋ, ਤੁਸੀਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ, ਹੋਪਫੁਲੀ ਤੁਹਾਨੂੰ ਪਸੰਦ ਆਇਆ ਹੋਣਾ। ਮੈਨੂੰ ਤੇ ਬਹੁਤ ਪਿਆਰਾ ਲੱਗਦਾ ਇਹ ਵਾਲਾ ਗੀਤ। ਪੈਣੀ ਜੀ, ਤੁਹਾਨੂੰ ਕਿਹੋ ਜਿਹਾ ਲੱਗਾ?
1: ਬਹੁਤ ਸੋਹਣਾ, ਵੈਰੀ ਨਾਈਸ।
0: ਦੋਸਤੋ, ਤੁਹਾਨੂੰ ਦੱਸ ਦਈਏ, ਅੱਜ ਸਾਡੇ ਸਟੂਡੀਓ ਦੇ ਵਿੱਚ ਪੈਣੀ ਕੌਰ ਜੀ ਆਏ ਨੇ। ਉਹਨਾਂ ਦੇ ਨਾਲ ਅੱਜ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਥੋੜ੍ਹੀ ਜਿਹੀ ਉਹਨਾਂ ਦੀ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ। ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਸੁਣ ਲਿਓ ਰੇਡੀਓ ਐਡੀਲੇਟ 101.5। ਮੈਂ ਹਾਂ ਪਰਮਜੀਤ ਅਤੇ ਇਹ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਜਾਂਦਾ ਹੈ ਹਰ ਚੌਥੇ ਐਤਵਾਰ 1 to 2 PM ਤੱਕ। ਦੋਸਤੋ, ਥੋੜ੍ਹਾ ਜਿਹਾ ਮੈਂ ਕੁਛ ਰੇਡੀਓ ਐਡੀਲੇਟ ਬਾਰੇ ਵੀ ਕਹਿਣਾ ਚਾਹੁੰਦੀ ਸੀ ਕਿ ਜਿਹੜਾ ਰੇਡੀਓ ਐਡੀਲੇਟ ਹੈ ਨਾ, 50 ਸਾਲਾਂ ਤੋਂ ਕੰਮ ਕਰ ਰਿਹਾ ਆ ਅਤੇ ਕਮਿਊਨਿਟੀ ਰੇਡੀਓ ਹੈਗਾ ਇਹ। ਅਤੇ ਇਹਦੇ ਵਿੱਚ ਇਹ ਜਿਹੜਾ ਮਈ ਮਹੀਨਾ ਚੱਲ ਰਿਹਾ ਉਹਦੇ ਵਿੱਚ ਅਸੀਂ ਸਬਸਕ੍ਰਾਈਬ ਫੇਸਟ ਜਿਹੜੀ ਉਹ ਚੱਲ ਰਿਹਾ ਇਹ ਮਹੀਨਾ, ਇਹਦੇ ਵਿੱਚ ਅਸੀਂ ਰਿਕੁਐਸਟ ਕਰ ਰਹੇ ਹਾਂ ਜਿਹੜੇ ਸਾਡੇ ਲਿਸਨਰਸ ਆ ਕਿ ਉਹ ਸਬਸਕ੍ਰਾਈਬ ਕਰਨ ਸਾਡੇ ਇਸ ਰੇਡੀਓ ਨੂੰ। ਅਤੇ ਉਹਦੇ ਵਿੱਚ ਜੇ ਤੁਸੀਂ ਹੋਰ ਤੁਸੀਂ ਜਾਣਕਾਰੀ ਚਾਹੁੰਦੇ ਹਾਂ ਤਾਂ radioadelaide.com.au ਅਤੇ ਜਾ ਕੇ ਪਲੀਜ਼ ਹੋਰ ਜਾਣਕਾਰੀ ਲਓ ਅਤੇ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰਨਾ। ਅਤੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਵੱਖਰੇ ਵੱਖਰੇ ਤੁਹਾਡੇ ਕੋਲ ਆਪਸ਼ਨਸ ਹੋਊਗੇ, ਜਾਂ ਜੇ ਤਾਂ ਤੁਸੀਂ ਮੰਥਲੀ ਸਬਸਕ੍ਰਿਪਸ਼ਨ ਲੈਣੀ ਆ ਤਾਂ ਉਹਦੇ ਲਈ ਤੁਹਾਨੂੰ ਓਨਲੀ $10 ਪੇ ਕਰਨੇ ਪਏਗੇ ਉਹਦੇ ਵਾਸਤੇ। ਅਤੇ ਜੇ ਤੁਸੀਂ ਪੂਰੀ ਸਾਲ ਦੀ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਤੁਸੀਂ ਓਨਲੀ $90 ਪੇ ਕਰਨੇ ਆ। ਅਤੇ ਜੇ ਤੁਹਾਡੇ ਕੋਲ ਕਨਸੈਸ਼ਨ ਹੈਗਾ ਤਾਂ ਤੁਸੀਂ ਓਨਲੀ $45 ਪੇ ਕਰੋਗੇ ਉਹਦੇ ਵਾਸਤੇ। ਅਤੇ ਰੇਡੀਓ ਐਡੀਲੇਟ ਦੇ ਬਾਰੇ ਅਸੀਂ ਹੋਰ ਗੱਲਾਂ ਵੀ ਕਰਾਂਗੇ ਅਤੇ ਨਾਲ ਨਾਲ ਅਸੀਂ ਹੋਰ ਵੀ ਆਪਣੀ ਪੈਣੀ ਕੌਰ ਜੀ ਦੇ ਨਾਲ ਗੱਲਾਂ ਜਾਰੀ ਰੱਖਦੇ ਹਾਂ। ਪੈਣੀ ਕੌਰ ਜੀ, ਤੁਹਾਨੂੰ ਮੈਂ ਹੋਰ ਕੁਸ਼ਚਨ ਪੁੱਛਣਾ ਸੀ ਕਿ ਜਿਸ ਤਰ੍ਹਾਂ ਰੀਸੈਂਟਲੀ ਤੁਸੀਂ ਹੁਣ ਭੰਗੜਾ ਵਰਕਆਊਟ ਦਾ ਸ਼ੁਰੂ ਕੀਤਾ ਹੈ,
1: ਹਾਂਜੀ,
0: ਉਹਦੇ ਬਾਰੇ ਦੱਸੋ ਕਿ ਤੁਸੀਂ ਉਹਦਾ ਆਈਡੀਆ ਤੁਹਾਡੇ ਮਨ 'ਚ ਕਿਸ ਤਰ੍ਹਾਂ ਆਇਆ ਜਾਂ ਤੁਹਾਨੂੰ ਕਿਸਨੇ ਪ੍ਰੇਰਿਤ ਕੀਤਾ ਹੈ ਇਸ ਦੇ ਵਾਸਤੇ?
1: ਓਕੇ, ਪਹਿਲੇ ਤਾਂ ਮੈਂ ਆਪ ਕੁਛ ਐਵੇਂ ਦਾ ਕਰਨਾ ਚਾਹੁੰਦੀ ਸੀ ਜਿਹਦੇ ਵਿੱਚ ਫਿਟਨੈਸ ਹੋਏ, ਬਟ ਮੈਂ ਡਾਂਸ ਮੈਨੂੰ ਲੱਗਦਾ ਮੈਂ ਠੀਕ ਠਾਕ ਕਰ ਲੈਂਦੀ ਹਾਂ। ਸੋ ਮੈਨੂੰ ਇਹ ਸੀ ਕਿ ਮੈਂ ਸਿੱਖਣਾ ਨਹੀਂ ਚਾਹੁੰਦੀ, ਆਈ ਡੋਂਟ ਵਾਂਟ ਟੂ ਲਰਨ ਸਟੈਪ ਬਾਏ ਸਟੈਪ ਡਾਂਸਿੰਗ, ਬਟ ਮੈਨੂੰ ਇਹ ਸੀ ਕਿ ਮੈਂ ਫਿਟਨੈਸ ਕਰਨਾ ਚਾਹੁੰਦੀ ਹਾਂ ਡਾਂਸ ਦੇ ਨਾਲ, ਕਿਉਂਕਿ ਮੈਨੂੰ ਜਿਮ ਜਾਣਾ ਜ਼ਿਆਦਾ ਪਸੰਦ ਨਹੀਂ ਹੈ। ਮੇਰੇ ਬਹੁਤ ਸਾਰੇ ਕਲੋਜ਼ ਫਰੈਂਡਸ ਮੈਨੂੰ ਕਹਿੰਦੇ ਰਹਿੰਦੇ ਆ, ਬਟ ਆਈ ਐਮ ਵੈਰੀ ਆਈ ਡੋਂਟ ਲਾਈਕ ਜਿਮ, ਸੋ ਆਈ ਵਾਂਟਡ ਟੂ ਡੂ ਸਮਥਿੰਗ ਉਹਦੇ ਰਿਲੇਟਡ। ਐਂਡ ਬਸ ਉਸ ਤੋਂ ਫਿਟਨੈਸ ਬਰਨ ਆਊਟ ਦਾ ਆਈਡੀਆ ਆਇਆ। ਥੈਂਕਫੁਲੀ ਆਈ ਹੈਵ ਦਿਸ ਵੈਰੀ ਗੁੱਡ ਫਰੈਂਡ ਆਫ ਮਾਈਨ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ। ਇੱਕ ਫੰਕਸ਼ਨ ਸੈਂਟਰ ਹੈਗਾ ਉਹਨਾਂ ਦਾ, ਰਿਸ਼ੀ ਨਾਮ ਹੈ ਉਹਨਾਂ ਦਾ, ਐਂਡ ਪਾਮਸ ਫੰਕਸ਼ਨ ਸੈਂਟਰ ਹੈਗਾ ਉਹਨਾਂ ਦਾ, ਐਂਡ ਹੀ ਪੁਸ਼ਟ ਮੀ ਕਿ ਤੁਸੀਂ ਕਰਨਾ ਹੈ ਅਤੇ ਯੂ ਕੈਨ ਡੂ ਇਟ, ਐਂਡ ਵੀ ਸਟਾਰਟਡ ਦਿਸ, ਐਂਡ ਇਟਸ ਕਾਲਡ ਫਿਟਨੈਸ ਬਰਨ ਆਊਟ। ਫਿਟਨੈਸ ਬਰਨ ਆਊਟ ਦੇ ਅੰਦਰ ਹੁਣ ਅਸੀਂ ਯੋਗਾ ਵੀ ਸਟਾਰਟ ਕੀਤਾ ਹੈ, ਵਿਚ ਇਜ਼ ਅ ਨਿਊ ਬ੍ਰਾਂਚ ਟੂ ਇਟ। ਭੰਗੜਾ ਬਰਨ ਆਊਟ, ਵੀ ਹੈਵ ਬਾਲੀਵੁੱਡ ਬਰਨ ਆਊਟ, ਐਂਡ ਨਾਓ ਵੀ ਹੈਵ ਯੋਗਾ ਬਰਨ ਆਊਟ ਐਜ਼ ਵੈਲ। ਸੋ ਸਾਰਾ ਆਈਡੀਆ ਫਿਟਨੈਸ ਬੇਸਡ ਹੀ ਸੀ। ਭੰਗੜਾ ਓਬਵੀਅਸਲੀ ਸਾਡੀ ਆਪਣੀ ਫੋਕ ਕਲਚਰ ਹੈ, ਸੋ ਉਹਨੂੰ ਵੀ ਅੱਗੇ ਵਧਾਉਣ ਲਈ, ਪਲੱਸ ਬਾਲੀਵੁੱਡ ਦਾ ਸ਼ੌਂਕ, ਗਾਣਿਆਂ ਦਾ ਸ਼ੌਂਕ ਹੈਗਾ ਹੈ, ਸੋ ਬਾਲੀਵੁੱਡ ਐਂਡ ਹੁਣ ਯੋਗਾ, ਬਿਕੋਜ਼ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਯੋਗਾ ਦੀ ਵੀ ਜ਼ਰੂਰਤ ਹੈ। ਕਮਿਊਨਿਟੀ ਦੇ ਵਿੱਚ ਬਹੁਤ ਇਹ ਵਾਲੀਆਂ ਚੀਜ਼ਾਂ ਆਈ ਥਿੰਕ ਸਾਡੇ ਇੱਥੇ ਕਈ ਵਾਰੀ ਲੈਕ ਕਰਦੀਆਂ ਨੇ, ਸੋ ਮੈਨੂੰ ਆਪਣੇ ਆਪ ਨੂੰ ਜ਼ਰੂਰਤ ਸੀ, ਸੋ ਮੈਨੂੰ ਲੱਗਿਆ ਕਿ ਇਹਨੂੰ ਐਜ਼ ਅ ਹੋਲ ਸ਼ੁਰੂ ਕਰਦੇ ਹਾਂ, ਅਗਰ ਲੋਕ ਆ ਜਾਣ ਬਹੁਤ ਹੀ ਵਧੀਆ। ਸੋ ਬਸ ਇਹਦੇ ਵਿੱਚ ਕੋਈ ਕਮਾਨ ਦਾ ਉਹ ਨਹੀਂ ਸੀ, ਸਿਰਫ $10, ਆਈ ਵਾਜ਼ ਲਾਈਕ ਕਿ ਠੀਕ ਹੈ, ਆਈ ਜਸਟ ਵਾਂਟ ਕਿ ਲੋਕ ਆਉਣ ਐਂਡ ਅਸੀਂ ਇਕੱਠੇ ਵਰਕਆਊਟ ਕਰੀਏ, ਬਸ ਇਹੀ ਪਲਾਨ ਸੀ।
0: ਠੀਕ ਆ, ਪਲਾਨ ਤੁਹਾਡਾ ਬਹੁਤ ਵਧੀਆ ਸੀ, ਕਿਉਂਕਿ ਆਈ ਥਿੰਕ ਮੈਂ ਵੀ ਜੁਆਇਨ ਕੀਤਾ ਭੰਗੜਾ ਵਰਕਆਊਟ, ਮੈਨੂੰ ਬੜਾ ਵਧੀਆ ਲੱਗਿਆ ਕਿ ਸੱਚੀ ਵਰਕਆਊਟ ਹੁੰਦਾ ਹੈ ਉਹਦੇ ਵਿੱਚ। ਅਤੇ ਯੋਗਾ ਦਾ ਮੈਨੂੰ ਨਹੀਂ ਪਤਾ ਸੀ, ਯੋਗਾ ਤੁਸੀਂ ਕਿਹੜੇ ਦਿਨ ਸ਼ੁਰੂ ਕਰ ਰਹੇ ਹੋ?
1: ਅੱਜ ਹੀ ਅਸੀਂ ਉਹਦਾ ਪੋਸਟ ਪਾਇਆ, ਇਨਫੈਕਟ ਅਸੀਂ ਯੋਗਾ ਵੀ ਸਟਾਰਟ ਕਰ ਰਹੇ ਹਾਂ ਥਰਸਡੇਜ਼ ਨੂੰ ਹੀ 5 to 6 o'clock, ਉੱਥੇ ਹੀ ਸੇਮ ਲੋਕੇਸ਼ਨ। ਸੋ ਵੈਰੀ ਐਕਸਾਈਟਿਡ, ਦੇਖਦੇ ਹਾਂ ਲੋਕ ਕਿਵੇਂ ਉਹਨੂੰ ਕਿੰਨਾ ਪਿਆਰ ਦਿੰਦੇ ਆ। ਹੋਪਫੁਲੀ ਜਿੰਨਾ ਬਾਲੀਵੁੱਡ ਅਤੇ ਭੰਗੜਾ ਨੂੰ ਦਿੱਤਾ ਹੈ, ਹੋਪਫੁਲੀ ਯੋਗਾ ਨੂੰ ਵੀ ਉਨਾ ਹੀ ਪਿਆਰ ਮਿਲੇਗਾ, ਸੋ ਲੈਟਸ ਸੀ।
0: ਅਤੇ ਤੁਸੀਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਬਾਕੀ ਜਿਹੜੀਆਂ ਕਲਾਸਿਸ ਕਿਹੜੇ ਕਿਹੜੇ ਦਿਨ ਹੁੰਦੀਆਂ, ਜੇ ਕੋਈ ਜੁਆਇਨ ਕਰਨਾ ਚਾਹੁੰਦਾ ਤਾਂ ਉਹ ਵੀ ਆ ਸਕਦੇ ਨੇ?
1: ਡੈਫੀਨੇਟਲੀ, ਬਾਲੀਵੁੱਡ ਵਰਕਆਊਟ ਸਾਡੇ ਟਿਊਜ਼ਡੇਜ਼ ਨੂੰ ਹੁੰਦੇ ਨੇ 6:30 to 7:30 PM ਐਟ ਦ ਪਾਮਸ, ਐਂਡ ਸਾਡੇ ਥਰਸਡੇਜ਼ ਨੂੰ ਭੰਗੜਾ ਵਰਕਆਊਟ ਹੁੰਦਾ ਹੈ 6:30 to 7:30, ਐਂਡ ਹੁਣ ਯੋਗਾ ਵੀ ਥਰਸਡੇਜ਼ ਨੂੰ 5 o'clock to 6 o'clock, ਫਿੰਗਰਸ ਕ੍ਰੋਸਡ।
0: ਹਾਂਜੀ, ਹੋਪਫੁਲੀ ਵਧੀਆ ਹੀ ਜਾਏਗਾ, ਕਿਉਂਕਿ ਜਦੋਂ ਕੋਈ ਚੀਜ਼ ਵਧੀਆ ਇੰਟੈਂਸ਼ਨ ਲੈ ਕੇ ਕੀਤੀ ਜਾਂਦੀ ਆ ਤਾਂ ਉਹ ਵਧੀਆ ਹੀ ਹੁੰਦੀ ਆ, ਕਿ ਇਹਦੇ ਵਿੱਚ ਕੁਛ ਡਰਨ ਵਾਲੀ ਗੱਲ ਨਹੀਂ ਹੈ। ਬੈਸਟ ਆਫ ਲੱਕ ਫੋਰ ਦੈਟ।
1: ਥੈਂਕ ਯੂ ਸੋ ਮਚ।
0: ਅਤੇ ਜਿਸ ਤਰ੍ਹਾਂ ਕਿ ਤੁਸੀਂ ਹੁਣ ਇਹਦੇ ਦੱਸੀ ਕਿ ਭੰਗੜਾ ਵਰਕਆਊਟ ਤਾਂ ਤੁਸੀਂ ਕਰ ਰਹੇ ਹੋ ਅਤੇ ਆ ਤਿੰਨ ਕਲਾਸਿਸ ਬੇਸਿਕਲੀ ਤੁਸੀਂ ਕਰੋਗੇ ਵੀਕ ਦੇ ਵਿੱਚ, ਇਸ ਤੋਂ ਇਲਾਵਾ ਤੁਹਾਨੂੰ ਤੁਹਾਡੇ ਲਾਈਕ ਕੀ ਹੋਰ ਫਿਊਚਰ ਪਲਾਨਸ ਕੀ ਨੇ, ਲਾਈਕ ਤੁਸੀਂ ਕੀ ਹੋਰ ਕਰਨਾ ਚਾਹੁੰਦੇ ਆ?
1: ਮੇਰੇ ਦਿਮਾਗ ਵਿੱਚ ਕੁਛ ਚੀਜ਼ਾਂ ਚੱਲ ਰਹੀਆਂ ਨੇ ਰਿਲੇਟਿਡ ਟੂ ਇਹੀ ਫਿਟਨੈਸ ਦੇ ਰਿਲੇਟਿਡ ਹੀ। ਫਿਟਨੈਸ ਬਰਨ ਆਊਟ ਨੂੰ ਮੈਂ ਹੋਰ ਕਾਫੀ ਅੱਗੇ ਵਧਾਉਣਾ ਚਾਹੁੰਦੀ ਹਾਂ, ਬਿਕੋਜ਼ ਸਾਡੀ ਸੋਸਾਇਟੀ ਦੇ ਵਿੱਚ ਆਈ ਥਿੰਕ ਇਹਦੀ ਕਾਫੀ ਜ਼ਰੂਰਤ ਹੈ, ਅਤੇ ਲੋਕ ਫਿੱਟ ਹੋਣਾ ਚਾਹੁੰਦੇ ਨੇ ਬਟ ਓਬਵੀਅਸਲੀ ਸਾਨੂੰ ਜ਼ਰੀਏ ਨਹੀਂ ਮਿਲਦੇ, ਪਲੱਸ ਬਹੁਤ ਲੋਕ ਜਿਮਸ ਲਾਈਕ ਨਹੀਂ ਕਰਦੇ ਜਿਵੇਂ ਮੈਂ ਨਹੀਂ ਕਰਦੀ। ਸੋ ਆਈ ਥਿੰਕ ਇਹਨੂੰ ਹੀ ਅੱਗੇ ਵਧਾਵਾਂਗੇ। ਸੋ ਬਾਬਾ ਜੀ ਕਰਨ, ਬਸ ਅੱਗੇ ਬਾਬਾ ਜੀ ਰਾਹ ਦਿਖਾਉਂਦੇ ਰਹਿਣਗੇ, ਅਸੀਂ ਅੱਗੇ ਅੱਗੇ ਚੱਲਦੇ ਰਹਾਂਗੇ, ਬਸ ਪਰਮਜੀਤ ਜੀ ਇਹੀ ਪਲਾਨ ਹੈ।
0: ਹਾਂਜੀ ਬਿਲਕੁਲ, ਜੋ ਲਾਈਕ ਮਨ 'ਚ ਜੇ ਸੱਚੇ ਕਹਿੰਦੇ ਹੁੰਦੇ ਸੱਚੇ ਸੁਪਨੇ ਲੈ ਕੇ ਬੰਦਾ ਤੁਰਦਾ, ਉਹ ਰੱਬ ਵੀ ਸਾਥ ਦਿੰਦਾ ਹੀ ਹੈ ਅਤੇ ਖਾਬ ਪੂਰੇ ਹੁੰਦੇ ਨੇ ਜ਼ਰੂਰ।
1: ਬਿਲਕੁਲ
0: ਭੈਣੀ ਜੀ, ਮੈਂ ਹੋਰ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਕਿ ਹੁਣ ਮਈ ਦਾ ਮਹੀਨਾ ਨਿਕਲਿਆ ਨਾ, ਮਈ ਮੇਰਾ ਇਹ ਹੁੰਦਾ ਕਿ ਜਦੋਂ ਮੈਂ ਪ੍ਰੋਗਰਾਮ ਦੇ ਵਿੱਚ ਚਾਹੁੰਦੀ ਹਾਂ ਕਿ ਥੋੜ੍ਹੇ ਜਿਹੇ ਮਈ ਮਹੀਨੇ 'ਚ ਜਿਹੜੇ ਇਵੈਂਟਸ ਨਿਕਲ ਕੇ ਗਏ ਜਾਂ ਕੁਛ ਹੋਇਆ ਉਹਦੇ ਬਾਰੇ ਆਪਾਂ ਗੱਲ ਕਰੀਏ।
1: ਠੀਕ,
0: ਮਈ ਦੇ ਮਹੀਨੇ ਦੇ ਵਿੱਚ ਹੁਣ 10 ਮਈ ਸੀਗਾ ਅਤੇ ਮਦਰਸ ਡੇ ਸੀਗਾ
1: ਜੀ,
0: ਤੁਸੀਂ ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ ਕਿ ਤੁਸੀਂ ਕਿੱਦਾਂ ਸੈਲੀਬ੍ਰੇਟ ਕੀਤਾ ਜਾਂ ਤੁਸੀਂ ਕਿੱਦਾਂ ਤੁਹਾਡਾ ਦਿਨ ਰਿਹਾ?
1: ਮੈਂ ਪਹਿਲੀ ਵਾਰ ਜਿੰਨੀ ਦੇਰ ਦੀ ਮੈਂ ਆਸਟ੍ਰੇਲੀਆ ਆਈ ਹਾਂ, ਆਈ ਐਮ ਵੈਰੀ ਬਲੈਸਡ ਟੂ ਹੈਵ ਮਾਈ ਮਦਰ ਹੇਅਰ ਇਨ ਐਡੀਲੇਡ ਵਿਦ ਮੀ ਇਸ ਟਾਈਮ 'ਤੇ ਜਦੋਂ ਮਦਰਸ ਡੇ ਸੀ। ਸੋ ਮੰਮਾ ਨਾਲ ਸਪੈਂਡ ਕੀਤਾ, ਅਸੀਂ ਥੋੜ੍ਹਾ ਬਾਹਰ ਗਏ, ਡਿਨਰ ਵਗੈਰਾ ਕੀਤਾ, ਮੰਮਾ ਨੂੰ ਗਿਫਟ ਦਿੱਤਾ, ਉਹਨਾਂ ਨੂੰ ਸ਼ੋਪਿੰਗ ਦਾ ਬਹੁਤ ਸ਼ੌਂਕ ਹੈ, ਸੋ ਅਸੀਂ ਥੋੜ੍ਹਾ ਜਿਹਾ ਸ਼ੋਪਿੰਗ ਵਗੈਰਾ ਗਏ। ਸੋ ਮਦਰਸ ਡੇ ਥੈਂਕਫੁਲੀ ਇਸ ਵਾਰੀ ਮੰਮਾ ਦੇ ਨਾਲ ਸੀ, ਮੰਮਾ ਪਾਪਾ ਆਏ ਹੋਏ ਨੇ ਦੋਨੋਂ। ਆਈ ਹੈਵ ਬੀਨ ਵੈਰੀ ਵੈਰੀ ਬਲੈਸਡ ਟੂ ਹੈਵ ਮਾਈ ਪੇਰੈਂਟਸ ਹੇਅਰ ਐਂਡ ਉਹਨਾਂ ਦੇ ਸਪੋਰਟ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਅੱਗੇ ਵੱਧਦੀ ਹਾਂ। ਸੋ ਵੈਰੀ ਵੈਰੀ ਲੱਕੀ ਐਂਡ ਵੈਰੀ ਬਲੈਸਡ ਟੂ ਹੈਵ ਦੈਮ ਹੇਅਰ ਐਟ ਦਿਸ ਟਾਈਮ।
0: ਹਾਂਜੀ ਉਹ ਤਾਂ ਹੈ ਕਿ ਪੇਰੈਂਟਸ ਦਾ ਸਾਥ ਹੋਵੇ, ਲਾਈਕ ਫੈਮਲੀ ਦਾ ਬੇਸਿਕਲੀ ਸਾਥ ਹੋਵੇ ਤਾਂ ਉਹ ਹਮੇਸ਼ਾ ਲਾਈਕ ਬੱਚੇ ਹਮੇਸ਼ਾ ਅੱਗੇ ਵੱਧਦੇ ਹੀ ਨੇ।
1: ਬਿਲਕੁਲ ਬਿਲਕੁਲ।
0: ਅਤੇ ਇਸ ਤਰ੍ਹਾਂ ਹੁੰਦਾ ਕਿ ਮਦਰਸ ਡੇ ਦੇ ਬਾਰੇ ਮੈਂ ਹੋਰ ਗੱਲ ਕਰਨਾ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਮਦਰਸ ਡੇ ਨੂੰ ਮਦਰਸ ਡੇ ਵਾਲੇ ਦਿਨ ਹੀ ਮਨਾਉਣਾ ਨਹੀਂ ਚਾਹੀਦਾ, ਆਈ ਥਿੰਕ ਕਿ ਆਪਾਂ ਨੂੰ ਜਿਹੜੇ ਆਪਣੇ ਪੇਰੈਂਟਸ ਆ ਮਦਰਸ ਨੂੰ ਖਾਸ ਕਰਕੇ ਬੱਚਿਆਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਕਿ ਹਾਂ ਲਾਈਕ ਦੇ ਲੁੱਕ ਆਫਟਰ ਫਰੋਮ ਦ ਬਿਗਿਨਿੰਗ, ਹੈ ਨਾ, ਬੱਚੇ ਨੂੰ ਜਦੋਂ ਜਨਮ ਦਿੰਦੇ ਉਦੋਂ ਤੋਂ ਬੱਚੇ ਤਾਂ ਧਿਆਨ ਰੱਖਦੀ ਆ ਮਾਂ, ਤਾਂ ਲਾਈਕ ਨੋਟ ਕਿ ਉਹਨਾਂ ਨੂੰ ਸਪੈਸ਼ਲ ਉਸ ਦਿਨ ਹੀ ਸਪੈਸ਼ਲ ਬਣਾਓ ਜਿੱਦਣ ਮਦਰਸ ਡੇ ਆ, ਉਹਨਾਂ ਦਾ ਹਰ ਦਿਨ ਸਪੈਸ਼ਲ ਬਣਾਓ, ਉਹਨਾਂ ਨੂੰ ਵਧੀਆ ਟ੍ਰੀਟ ਕਰੋ, ਵਧੀਆ ਵਧੀਆ ਗਿਫਟ ਲੈ ਕੇ ਦਿਓ
1: ਜੇ ਮਾਵਾਂ ਠੰਡੀਆਂ ਚਾਵਾਂ। ਮੋਮ ਐਂਡ ਡੈਡ ਹੈਜ਼ ਬੀਨ ਮਾਈ ਰੌਕ ਸੋਲਿਡ, ਮਤਲਬ ਮੈਂ ਲਾਈਫ ਵਿੱਚ ਜਿੰਨਾ ਵੀ ਕੁਛ ਅਚੀਵ ਕੀਤਾ ਮੈਨੂੰ ਨਹੀਂ ਲੱਗਦਾ ਅਗਰ ਉਹ ਮੇਰੇ ਨਾਲ ਨਹੀਂ ਹੁੰਦੇ ਮੈਂ ਉਹਨਾਂ ਤੋਂ ਬਿਨਾਂ ਨਹੀਂ ਕਰ ਸਕਦੀ ਸੀ, ਕੁਛ ਵੀ ਨਹੀਂ ਕਰ ਸਕਦੀ ਸੀ ਮੈਂ ਉਹਨਾਂ ਤੋਂ ਬਿਨਾਂ, ਕੁਛ ਵੀ ਨਹੀਂ ਆ। ਸੋ ਉਹ ਹਮੇਸ਼ਾ ਜਿੱਥੇ ਵੀ ਮੈਂ ਖੜੀ ਹੋਈ ਹਾਂ, ਮੈਂ ਜੋ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਮੇਰੇ ਡਿਸੀਜਨਸ ਨੂੰ ਉਹ ਬਹੁਤ ਘੱਟ ਡਾਊਟ ਕਰਦੇ ਨੇ, ਜੇ ਕਰਦੇ ਨੇ ਤਾਂ ਮੈਂ ਸਮਝਦੀ ਹਾਂ ਕਿ ਉਹ ਕਦੋਂ ਅਤੇ ਕਿਉਂ ਕਰਦੇ ਨੇ। ਉਹ ਹੀ ਕਹਿੰਦੇ ਉਹਨਾਂ ਦਾ ਗਲਤ ਕਿਹਾ ਵੀ ਸੁਣਨਾ ਪੈਂਦਾ ਹੈ, ਕਿਉਂਕਿ ਬਿਲਕੁਲ ਸਹੀ ਕਹਿੰਦੇ ਆਪਣੇ ਐਕਸਪੀਰੀਅੰਸਿਸ ਤੋਂ ਬੋਲਦੇ ਨੇ। ਸੋ ਡੈਫੀਨੇਟਲੀ ਮਦਰ ਫਾਦਰ ਤੋਂ ਬਿਨਾਂ ਆਈ ਥਿੰਕ ਮੈਂ ਕੁਛ ਵੀ ਨਹੀਂ ਹਾਂ ਆਪਣੇ।
0: ਹਾਂਜੀ ਉਹ ਤਾਂ ਹੈ, ਜਿਸ ਤਰ੍ਹਾਂ ਕਿ ਹੁਣ ਤੁਸੀਂ ਦੱਸ ਰਹੇ ਸੀ ਕਿ ਹਾਂ ਮਦਰ ਫਾਦਰ ਦੀ ਸਪੋਰਟ ਹੈਗੀ ਆ, ਮੇਰੇ ਮਾਇੰਡ 'ਚ ਇਸ ਤਰ੍ਹਾਂ ਸੀ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਕਿ ਫੈਮਲੀ ਦੇ ਵਿੱਚ ਕੁਝ ਕੋਈ ਇਹੋ ਜਿਹਾ ਬੰਦਾ ਹੁੰਦਾ ਲਾਈਕ ਨੋਟ ਯੋਰ ਪੇਰੈਂਟਸ ਜਾਂ ਕਜ਼ਨਸ 'ਚ ਹੋ ਗਿਆ ਜਾਂ ਕੋਈ ਹੋਏ ਕਿ ਨਹੀਂ ਦੇ ਡੋਂਟ ਸਪੋਰਟ ਯੂ ਵਿਦ ਦੈਟ, ਹੈ ਨਾ, ਉਹ ਹਮੇਸ਼ਾ ਟੋਕਾ ਟਾਕੀ ਕਰਨਗੇ ਨਹੀਂ ਤੁਹਾਨੂੰ ਨਹੀਂ ਕਰਨਾ ਚਾਹੀਦਾ, ਤੁਹਾਨੂੰ ਵੀ ਕੁਛ ਇਸ ਤਰ੍ਹਾਂ ਦਾ ਫੇਸ ਕਰਨਾ ਪਿਆ ਕਿ ਫੈਮਲੀ 'ਚ ਕਿਸੇ ਨੇ ਕਿਹਾ ਕਿ ਨਹੀਂ ਤੈਨੂੰ ਆਹ ਨਹੀਂ ਕਰਨਾ ਚਾਹੀਦਾ? ਨਹੀਂ
1: ਫੈਮਲੀ ਵਿੱਚ ਤਾਂ ਕਦੀ ਵੀ ਨਹੀਂ, ਮਤਲਬ ਰਿਲੇਟਿਵਸ ਨੇ ਬਹੁਤ ਸਪੋਰਟ ਕੀਤੀ ਹੈ, ਰਿਲੇਟਿਵਸ ਹੈ ਮੇਰੇ ਕਜ਼ਨਸ, ਬਹੁਤ ਮੇਰਾ ਕਜ਼ਨਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ। ਸੋ ਥੈਂਕਫੁਲੀ ਕਜ਼ਨਸ ਵੱਲੋਂ ਤਾਂ ਨਹੀਂ, ਬਟ ਜਦੋਂ ਮੈਂ ਇਹ ਫੀਲਡ ਸਟਾਰਟ ਕਰਨਾ ਸੀ ਜਦੋਂ ਬਹੁਤ ਬਹੁਤ ਸ਼ੁਰੂਆਤ ਸੀ ਉਦੋਂ ਓਬਵੀਅਸਲੀ ਤੁਸੀਂ ਵੀ ਡਰਦੇ ਹੋ ਕਿਉਂਕਿ ਇਹ ਫੀਲਡ ਬਹੁਤ ਵਾਸਟ ਹੈ, ਬਹੁਤ ਫੇਮ ਬਹੁਤ, ਦੇਖੋ ਉਹਦੇ ਪ੍ਰੋਜ਼ ਐਂਡ ਕੌਨਸ ਦੋਨੋਂ ਹੈਗੇ ਨੇ।
0: ਹਾਂਜੀ
1: ਤੁਹਾਨੂੰ ਡਰ ਲੱਗਦਾ ਜਦੋਂ ਤੁਸੀਂ ਕਿਸੇ ਨਵੀਂ ਇੰਡਸਟਰੀ ਵਿੱਚ ਐਂਟਰ ਕਰ ਰਹੇ ਹੋ, ਲੋਕ ਤੁਹਾਨੂੰ ਸਪੋਰਟ ਕਰਨਗੇ, ਪਿਆਰ ਕਰਨਗੇ, ਹਮੇਸ਼ਾ ਇਹ ਡਰ ਹਲੇ ਵੀ ਲੱਗਦਾ, ਹਲੇ ਵੀ 4 ਸਾਲ ਹੋ ਗਏ ਮੈਨੂੰ ਇਵੈਂਟਸ ਕਰਦਿਆਂ ਇਸ ਇੰਡਸਟਰੀ ਦੇ ਵਿੱਚ, 4 ਸਾਲ ਹੋ ਗਏ, ਬਟ ਹਲੇ ਵੀ ਕਿਤੇ ਨਾ ਕਿਤੇ ਉਹ ਡਰ ਰਹਿੰਦਾ ਹੈ ਕਿ ਕਿਤੇ ਕੁਛ ਗਲਤ ਕਿਸੇ ਦੇ ਸੈਂਟੀਮੈਂਟਸ ਨਾ ਹਰਟ ਕਰਦਾ, ਕੁਛ ਗਲਤ ਨਾ ਬੋਲ ਦੇਵਾਂ, ਇਹ ਡਰ ਹਮੇਸ਼ਾ ਰਹਿੰਦਾ। ਔਰ ਪੇਰੈਂਟਸ ਨੇ ਸਟਾਰਟਿੰਗ ਦੇ ਵਿੱਚ ਇਹ ਕਿਹਾ ਸੀ ਮੈਨੂੰ ਜਦੋਂ ਮੈਂ ਸਟਾਰਟ ਕਰਨਾ ਸੀ, ਦੇਖੋ ਰਿਲੇਟਿਵਸ ਨੇ ਤਾਂ ਕਦੀ ਵੀ ਕੁਛ ਨਹੀਂ ਕਿਹਾ ਬਟ ਮੇਰੇ ਮੋਮ ਡੈਡ ਨੇ ਮੈਨੂੰ ਇਹ ਜ਼ਰੂਰ ਕਿਹਾ ਸੀ ਕਿ ਅਗਰ ਤੁਸੀਂ ਇਸ ਫੀਲਡ ਦੇ ਵਿੱਚ ਵੜਨਾ ਹੈ ਤਾਂ ਫਿਰ ਤੁਸੀਂ ਆਪਣਾ ਦਿਮਾਗ ਦਿਲ ਸਟਰੋਂਗ ਕਰਕੇ ਵੜਨਾ ਹੈ, ਸਹੀ ਤਰੀਕੇ ਨਾਲ ਵੜਨਾ ਹੈ, ਅਤੇ ਫਿਰ ਤੁਸੀਂ ਕਰੋ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਕਿਤੇ ਜਾ ਕੇ ਵੀਕ ਹੋ ਜਾਓਗੇ ਜਾਂ ਤੁਸੀਂ ਨਹੀਂ ਕਰ ਸਕਦੇ ਜਾਂ ਤੁਸੀਂ ਤੁਹਾਨੂੰ ਗਲਤ ਰਸਤਾ ਲੈਣਾ ਪਏਗਾ, ਤਾਂ ਫਿਰ ਤੁਸੀਂ ਹੁਣੇ ਹੀ ਸਟੈਪ ਆਊਟ ਕਰ ਜਾਓ। ਤੋ ਆਈ ਥਿੰਕ ਉਹ ਇੱਕ ਬਹੁਤ ਵੱਡੀ ਐਡਵਾਈਸ ਸੀ ਜੋ ਕਿ ਮੇਰੇ ਨਾਲ ਅੱਜ ਤੱਕ ਚੱਲ ਰਹੀ ਹੈ, ਔਰ ਅੱਜ ਵੀ ਅਗਰ ਮੈਂ ਕਿਤੇ ਨਾ ਕਿਤੇ ਵੀਕ ਪੈਂਦੀ ਹਾਂ ਤਾਂ ਉਹ ਹੀ ਕਹਿੰਦੇ ਕਿ ਜੇ ਤੈਨੂੰ ਲੱਗਦਾ ਕਿ ਤੂੰ ਨਹੀਂ ਕਰ ਸਕਦੀ ਤਾਂ ਤੂੰ ਛੱਡ ਦੇ। ਉਹ ਇੱਕ ਬਹੁਤ ਵੱਡੀ ਸਪੋਰਟ ਹੁੰਦੀ ਕਿਉਂਕਿ ਵਰਕ 'ਤੇ ਆਪਣਾ ਦੇਖੋ ਕੰਮ 'ਤੇ ਇੱਥੇ ਖਾਣਾ ਤਾਂ ਸਭ ਨੇ ਹੈਗਾ ਹੈ, ਤੁਹਾਡੀ ਆਪਣੀ ਜੋਬ 'ਤੇ ਚੱਲ ਹੀ ਰਹੀ ਹੈ,
0: ਹਾਂਜੀ,
1: ਜੋ ਕਿ ਤੁਹਾਡੀ ਮੇਨ ਇਨਕਮ ਹੈਗੀ, ਹੈ ਨਾ। ਸੋ ਬਟ ਅਗਰ ਤੁਹਾਡਾ ਇਹ ਬੈਕਐਂਡ 'ਤੇ ਤੁਹਾਨੂੰ ਕੋਈ ਪੈਸ਼ਨ ਹੈਗਾ, ਕ੍ਰੀਏਟਿਵਿਟੀ ਦਾ ਤੁਹਾਨੂੰ ਸ਼ੌਂਕ ਹੈਗਾ, ਅਤੇ ਤੁਸੀਂ ਉਹ ਕਰਦੇ ਜਾਓ, ਅਗਰ ਤੁਸੀਂ ਆਪਣੀ ਸੱਚੀ ਨੀਅਤ ਦੇ ਨਾਲ ਕਰਦੇ ਜਾਓ ਤੁਹਾਨੂੰ ਕੰਮ ਮਿਲ ਹੀ ਜਾਏਗਾ। ਅਗਰ ਤੁਸੀਂ ਕਿਤੇ ਕੁਛ ਗਲਤ ਕਰ ਰਹੇ ਹੋ ਉੱਥੇ ਫਿਰ ਆ ਕੇ ਪੇਰੈਂਟਸ ਕਿਸੇ ਦੇ ਵੀ ਹੋਣ ਉੱਥੇ ਬੋਲਣਗੇ।
0: ਹਾਂਜੀ, ਉਹ ਤਾਂ ਹੈ ਬਿਲਕੁਲ। ਵਧੀਆ ਲੱਗਿਆ ਤੁਹਾਡੀ ਇਹ ਗੱਲਬਾਤ ਸੁਣ ਕੇ, ਤੁਸੀਂ ਪੇਰੈਂਟਸ ਬਾਰੇ ਜਿਹੜਾ ਦੱਸਿਆ। ਪੈਣੀ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਗੀਤ ਸੁਣਦੇ ਹਾਂ। ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਹੈਗਾ ਜੀ ਹਾਈ ਐਂਡ। ਇਹ ਗੀਤ ਸੁਣੋ, ਇੰਜੋਏ ਕਰੋ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: Radio Adelaide, on digital radio, online and 101.5 FM.
1: Are you listening to our fabulous programming and thinking, hey, that sounds like the fun, dynamic and diverse radio-making community I want to be a part of? You should register for one of our volunteering info sessions. Head over to radioadelaide.org.au and register now.
2: ਦੋਸਤੋ ਤੁਸੀਂ ਸੁਣ ਲਿਓ ਰੇਡੀਓ ਐਡੀਲੇਡ ਅਤੇ ਮੈਂ ਹਾਂ ਪਰਮਜੀਤ ਆਪਣਾ ਮੇਲਾ ਪ੍ਰੋਗਰਾਮ ਪੇਸ਼ ਕਰ ਰਹੀ ਹਾਂ ਅਤੇ ਅੱਜ ਮੇਰੇ ਸਟੂਡੀਓ ਦੇ ਵਿੱਚ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਪੈਨੀ ਕੌਰ ਜੀ ਦੇ ਨਾਲ। ਗੱਲਾਂ ਬਾਤਾਂ ਨੂੰ ਜਾਰੀ ਰੱਖਦੇ ਹੋਏ ਆਪਾਂ ਫਿਰ ਪੈਨੀ ਕੌਰ ਜੀ ਕੋਲ ਜਾਂਦੇ ਹਾਂ ਅਤੇ ਉਹਨਾਂ ਕੋਲ ਕੁਛ ਸਵਾਲ ਜਵਾਬ ਕਰਦੇ ਹਾਂ। ਦੋਸਤੋ ਥੋੜ੍ਹਾ ਪੈਨੀ ਕੌਰ ਜੀ ਨੇ ਦੱਸਿਆ ਕਿ ਉਹਨਾਂ ਨੇ ਐੱਮ ਸੀ ਦੀ ਸ਼ੁਰੂਆਤ ਕੀਤੀ ਐਡੀਲੇਡ ਦੇ ਵਿੱਚ ਅਤੇ ਹੁਣ ਭੰਗੜਾ ਵਰਕਆਊਟ ਦਾ ਕਰ ਰਹੇ ਨੇ ਅਤੇ ਕੁਝ ਯੋਗਾ ਕਲਾਸਿਸ ਵੀ ਸ਼ੁਰੂ ਕਰ ਰਹੇ ਆ। ਇਸ ਤੋਂ ਇਲਾਵਾ ਆਪਾਂ ਪੈਨੀ ਕੌਰ ਜੀ ਨੂੰ ਪੁੱਛਦੇ ਹਾਂ ਕਿ ਤੁਹਾਡੇ ਇਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਕੀ ਸ਼ੌਂਕ ਨੇ ਜਾਂ ਤੁਸੀਂ ਕੀ ਮਤਲਬ ਕਰਨਾ ਪਸੰਦ ਕਰਦੇ ਹੋ ਆਪਣੇ ਸਪੇਅਰ ਟਾਈਮ 'ਚ।
3: ਸਪੇਅਰ ਟਾਈਮ ਵਿੱਚ ਦੇਖੋ ਜੀ, ਇੱਥੇ ਦੋਸਤਾਂ ਦੀ ਤਾਂ ਬਹੁਤ ਲੋੜ ਹੁੰਦੀ ਹੈ, ਸੋ ਦੋਸਤਾਂ ਤੋਂ ਬਿਨਾਂ ਆਈ ਥਿੰਕ ਇੱਥੇ ਕੋਈ ਲਾਈਫ ਨਹੀਂ ਕਿਸੇ ਦੀ ਵੀ। ਸੋ ਆਈ ਓਬਵੀਅਸਲੀ ਹੈਵ ਸਮ ਵੈਰੀ ਕਲੋਜ਼ ਐਂਡ ਨੀਅਰ ਡੀਅਰ ਫਰੈਂਡਸ। ਉਹਨਾਂ ਵਿੱਚ ਇੱਕ ਮੇਰਾ ਭਰਾ ਹੈਗਾ ਹੈ ਢੋਲੀ ਜਸਮੇਹਰ ਬਾਵਾ, ਸੋ ਓਬਵੀਅਸਲੀ ਉਹਦੇ ਨਾਲ ਮੇਰੀ ਬਹੁਤ ਅੱਛੀ ਬੌਂਡਿੰਗ ਆ। ਉਹ ਵੀ 4 ਸਾਲ ਤੋਂ ਮੇਰੇ ਨਾਲ ਆ, ਉਹਨੇ ਵੀ ਢੋਲ ਮੇਰੇ ਨਾਲ ਸਟਾਰਟ ਕੀਤਾ ਸੀ ਜਦੋਂ ਮੈਂ ਆਪਣੀ ਐਮ ਸਿੰਗ ਸਟਾਰਟ ਕੀਤੀ ਸੀ। ਸੋ ਉਹ ਮੇਰਾ ਮੂੰਹ ਬੋਲਾ ਭਰਾ ਜਿਹਨੂੰ ਕਹੀਦਾ, ਉਹਦੇ ਨਾਲ ਅਸੀਂ ਕਾਫੀ ਗੱਪਾਂ ਛੱਪਾਂ ਮਾਰੀ ਦੀਆਂ। ਐਂਡ ਦੈਨ ਆਈ ਹੈਵ ਅਦਰ ਫਰੈਂਡਸ, ਅਨੰਨਿਆ ਹੈ ਮੇਰੀ ਇੱਕ ਮਾਰਕੀਟਿੰਗ ਫਰੈਂਡ ਹੈਗੀ ਹੈ, ਉਹ ਮੇਰੀ ਪੂਰੀ ਮਾਰਕੀਟਿੰਗ ਸੰਭਾਲਦੀ ਹੈ, ਬਹੁਤ ਟਾਈਮ ਮੈਨੂੰ ਇੰਸਟਾਗ੍ਰਾਮ ਸਿਖਾਉਂਦੀ ਹੈ। ਛੋਟੇ ਬੱਚੇ ਨੇ ਬਟ ਦੇ ਆਰ ਵੈਰੀ ਗੁੱਡ, ਉਹਨਾਂ ਦਾ ਦਿਮਾਗ ਦਿਲ ਬਹੁਤ ਸਾਫ਼ ਹੈ, ਦੇ ਨੋ ਵਟ ਦੇ ਆਰ ਡੂਇੰਗ ਐਂਡ ਦੇ ਨੋ ਵਟ ਦੇ ਵਾਂਟ ਟੂ ਅਚੀਵ। ਸੋ ਹਾਂ, ਮੇਰੇ ਕਾਫੀ ਸਾਰੇ ਕਲੋਜ਼ ਫਰੈਂਡਸ ਦੇ ਨਾਲ ਮੈਂ ਟਾਈਮ ਸਪੈਂਡ ਕਰਨਾ ਪਸੰਦ ਕਰਦੀ ਹਾਂ। ਤੋ ਇੱਥੇ ਅੱਛਾ ਹੈ, ਇਟਸ ਬਿਊਟੀਫੁਲ ਐਡਲੇਡ, ਵੈਸੇ ਬਹੁਤ ਸੋਹਣਾ ਹੈ, ਅਸੀਂ ਘੁੰਮਣ ਫਿਰਨ ਚਲੇ ਜਾਈਦਾ ਜਦੋਂ ਵੀ ਦਿਲ ਕਰੇ।
2: ਹਾਂਜੀ, ਮੈਂ ਇਹੀ ਮੇਰਾ ਅਗਲਾ ਇਹ ਸਵਾਲ ਇਹੀ ਸੀ ਕਿ ਲਾਈਕ ਤੁਹਾਨੂੰ ਘੁੰਮਣ ਫਿਰਨ ਦਾ ਜੇ ਸ਼ੌਂਕ ਆ ਤਾਂ ਤੁਸੀਂ ਕਿੱਥੇ ਫਿਰ ਘੁੰਮਣਾ ਫਿਰਨਾ ਪਸੰਦ ਕਰਦੇ ਹੋ?
3: ਐਡਲੇਡ ਦੇ ਵਿੱਚ ਤਾਂ ਇੱਥੇ ਵਾਈਨਰੀਜ਼ ਵਗੈਰਾ ਹੈਗੀਆਂ ਨੇ ਸਾਡੀਆਂ, ਬਹੁਤ ਸੋਹਣੀ ਜਗ੍ਹਾ ਹੈ ਐਡਲੇਡ। ਜਿਨ੍ਹਾਂ ਨੇ ਨਹੀਂ ਦੇਖਿਆ, ਡੈਫੀਨੇਟਲੀ ਅਗਰ ਕੋਈ ਬਾਹਰੋਂ ਸੁਣ ਰਿਹਾ ਸੀ, ਦੇ ਸ਼ੁੱਡ ਡੈਫੀਨੇਟਲੀ ਕਮ ਐਂਡ ਵਿਜ਼ਿਟ ਐਡਲੇਡ, ਇਟਸ ਬਿਊਟੀਫੁਲ ਹੇਅਰ। ਅਦਰ ਦੈਨ ਐਡਲੇਡ, ਮੈਲਬਰਨ ਹੈਜ਼ ਆਲਵੇਜ਼ ਬੀਨ ਸੈਕਿੰਡ ਹੋਮ। ਆਈ ਥਿੰਕ ਮੈਂ ਮੈਲਬਰਨ ਨੂੰ ਆਪਣਾ ਦੂਜਾ ਘਰ ਕਹਿੰਦੀ ਹਾਂ, ਬਿਕੋਜ਼ ਬਹੁਤ ਸਾਰੇ ਸ਼ੋਜ਼ ਮੈਲਬਰਨ 'ਚ ਵੀ ਕੀਤੇ ਨੇ। ਮੈਨੂੰ ਘੁੰਮਣ ਦਾ ਬਹੁਤ ਸ਼ੌਂਕ ਹੈ, ਮੈਂ ਆਲਮੋਸਟ ਪੂਰਾ ਆਸਟ੍ਰੇਲੀਆ ਆਈ ਥਿੰਕ ਮੈਂ ਦੇਖ ਲਿਆ ਹੈ। ਮੈਨੂੰ ਹਲੇ ਬਸ ਟੈਸਮੇਨੀਆ ਦੇਖਣਾ ਬਾਕੀ ਹੈ, ਉਹ ਡੈਫੀਨੇਟਲੀ ਮੈਂ ਦੇਖਣਾ ਚਾਹਾਂਗੀ ਕਿਸੇ ਦਿਨ। ਬਟ ਹਾਂਜੀ, ਮੈਂ ਕਾਫੀ ਘੁੰਮ ਲਿਆ ਆਈ ਥਿੰਕ
2: ਆਸਟ੍ਰੇਲੀਆ ਦੇ ਵਿੱਚ। ਐਡੀਲੇਡ ਤੋਂ ਇਲਾਵਾ ਤੁਸੀਂ ਮੈਲਬਰਨ ਦਾ ਦੱਸਿਆ, ਤੁਸੀਂ ਮੈਲਬਰਨ 'ਚ ਤੁਹਾਨੂੰ ਕੀ ਵਧੀਆ ਲੱਗਿਆ ਜਾ ਕੇ?
3: ਮੈਲਬਰਨ ਦੀ ਨਾਈਟ ਲਾਈਫ ਬਹੁਤ ਅੱਛੀ ਹੈ, ਸੋ ਅਗਰ ਕੋਈ ਮੈਲਬਰਨ ਦੀ ਨਾਈਟ ਲਾਈਫ ਦੇਖੇ ਤਾਂ ਐਡੀਲੇਡ ਦੀ ਨਾਈਟ ਲਾਈਫ ਦੇਖੇ, ਦੇਰ ਇਜ਼ ਅ ਡਿਫਰੈਂਸ। ਹੁਣ ਐਡੀਲੇਡ ਵੀ ਬਹੁਤ ਗਰੋ ਕਰ ਰਿਹਾ ਹੈ, ਨਾਈਟ ਲਾਈਫ ਇਜ਼ ਗੈਟਿੰਗ ਬੈਟਰ, ਬਟ ਮੈਲਬਰਨ ਦੀ ਨਾਈਟ ਲਾਈਫ ਇਜ਼ ਵੇ ਵੇ ਬੈਟਰ ਦੈਨ ਐਡੀਲੇਡ।
2: ਓਕੇ, ਆਸਟ੍ਰੇਲੀਆ ਦੀ ਆਪਾਂ ਗੱਲ ਕੀਤੀ ਆ, ਐਡੀਲੇਡ ਅਤੇ ਮੈਲਬਰਨ ਦੀ, ਅਤੇ ਇਹਨਾਂ ਸ਼ਹਿਰਾਂ ਤੋਂ ਇਲਾਵਾ ਹੋਰ ਕਿਤੇ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਜਾਣ ਦਾ ਮਨ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਉੱਥੇ ਜਾ ਕੇ ਇੰਜੋਏ ਕਰੋਗੇ?
3: ਮੈਂ ਹੁਣੇ ਰੀਸੈਂਟਲੀ ਗੋਲਡ ਕੋਸਟ ਗਈ ਸੀ ਆਪਣੇ ਪੇਰੈਂਟਸ ਨੂੰ ਲੈ ਕੇ, ਵੀ ਵੈਂਟ ਟੂ ਸਨਸ਼ਾਈਨ ਕੋਸਟ ਐਜ਼ ਵੈਲ। ਸਨਸ਼ਾਈਨ ਕੋਸਟ ਬਹੁਤ ਸੋਹਣਾ ਹੈ, ਅਗਰ ਮਤਲਬ ਸਿਰਫ ਤੁਹਾਨੂੰ ਐਡਵੈਂਚਰ ਦਾ ਸ਼ੌਂਕ ਹੈ, ਆਈ ਥਿੰਕ ਗੋਲਡ ਕੋਸਟ ਸੋਹਣਾ ਹੈ, ਉਹਦੇ ਵਾਸਤੇ ਵਧੀਆ ਹੈ। ਬਟ ਅਗਰ ਤੁਸੀਂ ਬਿਊਟੀ ਦੇਖਣੀ ਹੈ, ਬੀਚਸ ਦੇਖਣੇ ਹੈ, ਬਹੁਤ ਸੋਹਣੇ ਸੋਹਣੇ, ਸਨਸ਼ਾਈਨ ਕੋਸਟ ਇਜ਼ ਵੈਰੀ ਵੈਰੀ ਬਿਊਟੀਫੁਲ। ਸੋ ਮੈਂ ਆਪਣੇ ਪੇਰੈਂਟਸ ਨੂੰ ਉੱਥੇ ਲੈ ਕੇ ਗਈ ਸੀ, ਮਦਰਸ ਡੇ ਦਾ ਤੁਸੀਂ ਪੁੱਛ ਰਹੇ ਸੀ ਨਾ, ਮੈਂ ਆਪਣੇ ਮੋਮ ਡੈਡ ਨੂੰ ਉੱਥੇ ਲੈ ਕੇ ਗਈ।
2: ਓਕੇ ਓਕੇ, ਠੀਕ ਆ, ਤੁਸੀਂ ਇਹ ਗੱਲ ਤਾਂ ਦੱਸੀ ਨਹੀਂ ਪਹਿਲਾਂ ਮੇਰੇ ਦਿਮਾਗ 'ਚ ਆਈ। ਠੀਕ ਆ, ਮੈਂ ਉਹੀ ਤਾਂ ਹੀ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਕੀ ਸਪੈਸ਼ਲ ਕੀਤਾ, ਪਰ ਚਲੋ ਵਧੀਆ, ਇਹ ਵੀ ਜ਼ਰੂਰੀ ਆ ਕਿ ਆਪਣੀ ਫੈਮਿਲੀ ਨਾਲ ਸਪੈਸ਼ਲੀ ਪੇਰੈਂਟਸ ਨਾਲ ਟਾਈਮ ਸਪੈਂਡ ਕਰਨਾ, ਕਿ ਉੱਥੇ ਇੰਜੋਏ ਕਰਨਾ, ਫਨ ਕਰਨਾ। ਪੈਣੀ ਜੀ, ਆਪਾਂ ਗੱਲਾਂ ਕੀਤੀਆਂ ਤੁਹਾਡੀ ਐਕਸਪੀਰੀਅੰਸ ਬਾਰੇ, ਹੋਰ ਵੀ ਗੱਲਾਂ ਕੀਤੀਆਂ, ਕਿ ਹੁਣ ਮੈਂ ਥੋੜ੍ਹਾ ਜਿਹਾ ਅੱਗੇ ਜਾਂਦੀ ਹਾਂ ਫਿਊਚਰ ਦੇ ਵਿੱਚ, ਜੋ ਆਪਾਂ ਹੁਣ ਅਗਲੇ ਜੁਲਾਈ ਦੇ ਮਹੀਨੇ ਵਿੱਚ ਕਾਫੀ ਧੀਆਂ ਦੇ ਤਿਉਹਾਰ ਆ ਰਹੇ ਨੇ।
3: ਹਾਂਜੀ,
2: ਉਹਦੇ ਬਾਰੇ ਤੁਹਾਡੀ ਕੀ ਪਲੈਨਿੰਗ ਆ? ਤੁਸੀਂ ਕੁਛ ਕਰ ਰਹੇ ਹੋ ਉਹਨਾਂ ਨਾਲ, ਲਾਈਕ ਉਹਨਾਂ ਦੇ ਵਿੱਚ ਐਂਕਰਿੰਗ ਜਾਂ ਤੁਸੀਂ ਪਲੈਨ ਹੈਗਾ ਕੁਛ ਕਰਨ ਦਾ?
3: ਫਿਟਨੈਸ ਬਰਨ ਆਊਟ ਦੇ ਵਿੱਚ ਅਸੀਂ ਇਹਦੀਆਂ ਸਪੈਸ਼ਲ ਕਲਾਸਿਸ ਲਗਾਵਾਂਗੇ ਧੀਆਂ ਵਾਸਤੇ, ਸੋ ਵੀ ਆਰ ਪ੍ਰੋਬੇਬਲੀ ਗੋਨਾ ਹੈਵ ਗਰਲ ਸਪੈਸ਼ਲ। ਐਂਡ ਉਹਦੇ ਵਿੱਚ ਦਿਮਾਗ ਵਿੱਚ ਪਲੈਨ ਹੈਗਾ ਹੈ ਕਿ ਅਸੀਂ ਥੋੜ੍ਹਾ ਗਿੱਧਾ ਰਿਲੇਟਿਡ ਵੀ ਕੁਛ ਕਰੀਏ।
2: ਹਾਂਜੀ,
3: ਭੰਗੜਾ ਤਾਂ ਅਸੀਂ ਕਰਵਾਉਂਦੇ ਹੀ ਹਾਂ, ਬਟ ਹੋਪਫੁਲੀ ਅਸੀਂ ਇਹ ਵਾਲਾ ਪਲੈਨ ਅੱਗੇ ਵਧਾਵਾਂਗੇ ਐਂਡ ਵੀਲ ਹੈਵ ਅ ਸਪੈਸ਼ਲ ਕਲਾਸ ਫੋਰ ਧੀਆਂ, ਭਾਵੇਂ ਬਾਲੀਵੁੱਡ ਹੋਏ ਭਾਵੇਂ ਪੰਜਾਬੀ ਆਪਣਾ ਭੰਗੜੇ ਵਾਲੀ ਹੋਏ, ਅਤੇ ਉਹਨੂੰ ਅਸੀਂ ਗਿੱਧਾ ਵੀ ਕਰਵਾਵਾਂਗੇ ਅਤੇ ਨਾਲ ਅਸੀਂ ਯੋਗਾ ਦੇ ਵਿੱਚ ਵੀ ਕੁਝ ਸਪੈਸ਼ਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਧੀਆਂ ਇਨਕੋਰਪੋਰੇਟ ਹੋ ਸਕੇ।
2: ਠੀਕ ਆ ਵਧੀਆ ਤੇ ਤੁਸੀਂ ਕੁਛ ਪਲਾਨ ਇਹ ਵੀ ਪਲਾਨ ਹੈਗਾ ਕਿ ਤੁਹਾਡੇ ਜਿਹੜੇ ਗਰੁੱਪਸ ਦੇ ਵਿੱਚੋਂ ਕੋਈ ਪਰਫੋਰਮੈਂਸ ਹੋਣਗੀਆਂ ਇਹਨਾਂ ਮੇਲਿਆਂ ਦੇ ਵਿੱਚ
3: ਸਾਡਾ ਵੈਸੇ ਤਾਂ ਫਿਟਨੈਸ ਰਿਲੇਟਡ ਹੈਗਾ ਹੈ ਸਾਰਾ ਜਿਹੜਾ ਸਾਡਾ ਕੋਨਸੈਪਟ ਹੈ ਮੇਜਰਲੀ ਫਿਟਨੈਸ ਰਿਲੇਟਡ ਹੈ ਪਰਫੋਰਮੈਂਸਿਸ ਦੀ ਜਿੱਥੇ ਗੱਲ ਰਹੀ ਅਗਰ ਕੋਈ ਬਹੁਤ ਅੱਛੀ ਓਪਰਚੁਨਿਟੀ ਮਿਲਦੀ ਹੈ ਤਾਂ ਡੈਫੀਨੇਟਲੀ ਮੈਂ ਆਪਣੇ ਗਰੁੱਪ ਨੂੰ ਇਨਕਰੇਜ ਕਰਦੀ ਰਹਿੰਦੀ ਹਾਂ ਕਿ ਤੁਸੀਂ ਕਿਸੇ ਪਰਫੋਰਮੈਂਸ ਦਿਓ ਬਟ ਮੇਰੇ ਮੋਸਟਲੀ ਜਿਵੇਂ ਦਾ ਸਾਡਾ ਕਲਾਇੰਟਲ ਬੈਠਦਾ ਹੈ ਉਹ ਮੋਸਟਲੀ ਐਵ ਹੈ ਕਿ ਸਾਰੀਆਂ ਵਰਕਿੰਗ ਵੂਮੈਨ ਐਂਡ ਵਰਕਿੰਗ ਮੈਨ ਨੇ ਅਤੇ ਉਹਨਾਂ ਦੇ ਬੱਚੇ ਨੇ ਐਂਡ ਯੂ ਨੋ ਦੇ ਵਾਂਟ ਟੂ ਗੈਟ ਫਿੱਟ ਉਹਨਾਂ ਦਾ ਮੇਜਰ ਫੋਕਸ ਹੈਗਾ ਫਿਟਨੈਸ ਵੱਲ ਰਾਦਰ ਦੈਨ ਪਰਫੋਰਮੈਂਸਿਸ ਐਂਡ ਆਲ ਦੈਟ ਕਿਉਂਕਿ ਉਹ ਇੱਥੇ ਕਾਫੀ ਹੋਰ ਵੀ ਭੰਗੜੇ ਵਾਲੇ ਐਂਡ ਹੈਗੇ ਨੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਦੇ ਵਿੱਚ ਐਂਡ ਉਹ ਅੱਗੇ ਪਰਫੋਰਮੈਂਸਿਸ ਕਰਦੇ ਨੇ ਬਹੁਤ ਸਾਰੀ ਅਕੈਡਮੀਜ਼ ਨੇ ਸੋ ਉਹ ਵਧੀਆ ਕੰਮ ਕਰ ਰਹੇ ਨੇ ਪਰਫੋਰਮੈਂਸਿਸ ਲਈ ਅਤੇ ਅਗਰ ਸਾਡੀਆਂ ਵਰਕਿੰਗ ਮਦਰਸ ਨੂੰ ਟਾਈਮ ਮਿਲੇ ਅਤੇ ਜੇ ਉਹ ਕਰਨਾ ਚਾਹੁੰਣ ਤਾਂ ਡੈਫੀਨੇਟਲੀ ਦਰਵਾਜ਼ੇ ਤਾਂ ਖੁੱਲ੍ਹੇ ਆ ਬਹੁਤ ਲੋਕ ਸਾਨੂੰ ਓਪਰਚੁਨਿਟੀਜ਼ ਦਿੰਦੇ ਨੇ ਬਟ ਅਗਰ ਉਹ ਕਰਨਾ ਚਾਹੁੰਣਗੀਆਂ ਤਾਂ ਅਸੀਂ ਉਹਨੂੰ ਪ੍ਰੈਕਟਿਸ ਦੇ ਵਿੱਚ ਲੈ ਕੇ ਆਵਾਂਗੇ
2: ਬਿਲਕੁਲ ਜ਼ਰੂਰ ਜਿਹੜੇ ਆ ਰਹੇ ਨੇ ਉੱਥੇ ਵਰਕਆਊਟ ਕਰਨ ਲਈ ਸ਼ਾਇਦ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਜੇ ਮਿਲਦੇ ਕਿਤੇ ਅਤੇ ਦੋਸਤੋ ਆਪਾਂ ਅਗਲਾ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਜਿਹੜੇ ਮੇਰੇ ਫੇਵਰੇਟ ਸਿੰਗਰ ਨੇ ਅਤੇ ਉਹਨਾਂ ਦਾ ਗਾਣਾ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ

0: ਦੋਸਤੋ ਤੁਸੀਂ ਸੁਣਿਆ ਇਹ ਸਰਤਾਜ ਜੀ ਦਾ ਗਾਣਾ. ਥੋੜ੍ਹੀ ਜਿਹੀ ਸਾਡੀ ਬਟਨਾਂ ਦਾ ਇਸ਼ੂ ਹੋ ਗਿਆ ਸੀ ਲਾਈਵ ਸ਼ੋਅ ਦੇ ਵਿੱਚ, ਥੋੜ੍ਹਾ ਜਿਹਾ ਇਸ ਤਰ੍ਹਾਂ ਹੋ ਜਾਂਦਾ ਆ ਕਿ ਉਹ ਵਿੱਚ ਹੋਰ ਪ੍ਰੋਗਰਾਮ ਚੱਲਣ ਲੱਗ ਪਿਆ, ਸਾਡਾ ਪ੍ਰੋਗਰਾਮ ਥੋੜ੍ਹਾ ਜਿਹਾ ਪੌਜ਼ ਹੋ ਗਿਆ ਸੀਗਾ. ਪੈਣੀ ਜੀ, ਤੁਸੀਂ ਸਰਤਾਜ ਜੀ ਦਾ ਇਹ ਗੀਤ ਸੁਣਿਆ, ਕਮਾਲ ਹੋ ਗਿਆ, ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਗੀਤ ਸੁਣ ਕੇ?
1: ਸਰਤਾਜ ਜੀ ਦੇ ਗਾਣੇ ਕੌਣ ਨਹੀਂ ਸੁਣਦਾ, ਹੀ ਇਜ਼ ਵਨ ਆਫ ਦ ਬੈਸਟ ਇਨ ਦ ਬਿਜ਼ਨਸ.
0: ਹਾਂਜੀ, ਤੁਸੀਂ ਹੁਣੀ ਰੀਸੈਂਟਲੀ ਉਹਨਾਂ ਨੂੰ ਮਿਲੇ ਵੀ ਆ, ਤੁਹਾਡਾ ਉਹ ਵਾਲਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ?
1: ਬਹੁਤ ਹੀ ਛੋਟੀ ਜਿਹੀ ਮੀਟਿੰਗ ਸੀ, ਬਟ ਆਈ ਥਿੰਕ ਮੈਮੋਰੇਬਲ ਰਹਿੰਦੀਆਂ ਨੇ ਇਹ ਸਾਰੀਆਂ ਚੀਜ਼ਾਂ, ਤੁਸੀਂ ਕਦੀ ਵੀ ਲਾਈਫ 'ਚ ਭੁੱਲ ਨਹੀਂ ਸਕਦੇ, ਭਾਵੇਂ ਤੁਸੀਂ 2-3 ਸੈਕਿੰਡ ਹੀ ਕਿਸੇ ਨੂੰ ਕਿਉਂ ਨਾ ਮਿਲੋ ਵੀ ਇੰਨੇ ਵੱਡੇ ਸਟਾਰ ਨੂੰ, ਜਿਨ੍ਹਾਂ ਨੂੰ ਇੰਨੀ ਨੌਲੇਜ ਹੈ, ਇੰਨਾ ਜ਼ਿਆਦਾ ਉਹਨਾਂ ਨੂੰ ਵਾਸਟ ਨੌਲੇਜ ਹੈ, ਉਹ ਉਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ ਮਿਊਜ਼ਿਕ ਦੀ, ਡਾਕਟਰੇਟ ਨੇ ਉਹ, ਸੋ ਓਬਵੀਅਸਲੀ ਇੱਕ ਐਜੂਕੇਟਡ ਅਤੇ ਇੱਕ ਬਹੁਤ ਹੀ ਵੱਡੇ ਬੈਕਗਰਾਊਂਡ ਤੋਂ, ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਬੈਕਗਰਾਊਂਡ ਤੋਂ ਮੈਂ ਕਹੂੰਗੀ ਕਿ ਉਹ ਆਉਂਦੇ ਨੇ, ਸੋ ਇੱਕ ਐਕਸਪੀਰੀਅੰਸ ਹੀ ਹੁੰਦਾ ਉਹਨਾਂ ਨੂੰ ਮਿਲਣਾ, ਇੱਕ ਬਹੁਤ ਵੱਡਾ ਆਸ਼ੀਰਵਾਦ ਹੁੰਦਾ ਬਾਬਾ ਜੀ ਦਾ ਕਿ ਤੁਸੀਂ ਐਵੇਂ ਦੇ ਲੋਕਾਂ ਨੂੰ ਮਿਲਦੇ ਹੋ ਅਤੇ ਉਹਨਾਂ ਦੇ ਨਾਲ ਤੁਸੀਂ ਇੱਕ ਫੋਟੋ ਖਿਚਵਾ ਸਕਦੇ ਹੋ, ਇੱਕ ਬਹੁਤ ਵੱਡੀ ਚੀਜ਼ ਹੈ ਮੇਰੇ ਲਈ ਓਬਵੀਅਸਲੀ. ਸੋ ਹਾਂਜੀ, ਬਹੁਤ ਸੋਹਣਾ ਐਕਸਪੀਰੀਅੰਸ ਸੀ, ਬਸ ਇੰਨੀ ਕੁ ਮੁਲਾਕਾਤ ਸੀ ਕਿ ਸਰ ਤੁਹਾਡੀ ਬਹੁਤ ਬਹੁਤ ਵੱਡੀ ਫੈਨ ਹਾਂ ਮੈਂ, ਅਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਅਤੇ ਬਸ ਇੱਕ ਛੋਟੀ ਜਿਹੀ ਫੋਟੋ, ਐਂਡ ਉਹਨਾਂ ਨੇ ਕਿਹਾ ਥੈਂਕ ਯੂ ਸੋ ਮੱਚ, ਮੈਂ ਉਹਨਾਂ ਨੂੰ ਕਿਹਾ ਥੈਂਕ ਯੂ ਸੋ ਮੱਚ, ਐਂਡ ਦੈਟਸ ਇਟ. ਨਹੀਂ ਹੋ ਪਾਉਂਦਾ ਹੈ, ਆਈ ਥਿੰਕ ਸਟਾਰਸ ਕੋਲ ਟਾਈਮ ਵੀ ਬਹੁਤ ਥੋੜ੍ਹਾ ਹੁੰਦਾ ਹੈ, ਉਹ ਆਪਣੇ ਮਿਊਜ਼ਿਕ ਦੇ ਉੱਤੇ ਬਹੁਤ ਮਿਹਨਤ ਲਗਾਉਂਦੇ ਨੇ.
0: ਹਾਂਜੀ,
1: ਅਤੇ ਅਸੀਂ ਤਾਂ ਉਹਨਾਂ ਲਈ ਬਹੁਤ ਬਹੁਤ ਛੋਟੀ ਜਿਹੀ ਚੀਜ਼ ਹਾਂ, ਬਟ ਹਾਂਜੀ ਵਧੀਆ ਲੱਗਦਾ ਮਿਲ ਕੇ.
0: ਸਰਤਾਜ ਜੀ ਦੀ ਮੈਂ ਵੀ ਬਹੁਤ ਵੱਡੀ ਫੈਨ ਹਾਂ, ਮੈਂ ਹਮੇਸ਼ਾ ਉਹਨਾਂ ਦੇ ਗਾਣੇ ਸੁਣਦੀ ਹਾਂ. ਲਾਈਕ ਜਦੋਂ ਬੰਦਾ ਥੋੜ੍ਹਾ ਹੁੰਦਾ ਨਾ ਟੈਂਸ ਜਾਂ ਬਹੁਤ ਪਰੇਸ਼ਾਨ ਆ, ਸਿਰਫ ਉਹਨਾਂ ਦੇ ਗਾਣੇ ਸੁਣ ਕੇ ਹੀ ਮੈਨੂੰ ਵਧੀਆ ਲੱਗਦਾ. ਹੋਪਫੁਲੀ ਸਾਰਿਆਂ ਨੂੰ ਹੀ ਵਧੀਆ ਲੱਗਦੇ ਹੋਏਗਾ. ਪੈਰੀਕੋਰ ਜੀ ਨਾਲ ਆਪਾਂ ਅੱਜ ਗੱਲਾਂ ਕਰ ਰਹੇ ਹਾਂ. ਦੋਸਤੋ, ਤੁਸੀਂ ਸੁਣ ਰਹੇ ਰੇਡੀਓ ਐਡੀਲੇਟ 101.5, ਅਤੇ ਮੈਂ ਹਾਂ ਪਰਮਜੀਤ. ਤੁਸੀਂ ਇਹ ਪ੍ਰੋਗਰਾਮ ਸਾਡਾ ਸੁਣ ਸਕਦੇ ਹੋ ਹਰ ਚੌਥੇ ਐਤਵਾਰ 1-2 ਵਜੇ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ. ਅਸੀਂ ਨੇੜਲੀ ਹੁਣ ਪ੍ਰੋਗਰਾਮ ਦੇ ਐਂਡ 'ਤੇ ਪਹੁੰਚ ਹੀ ਰਹੇ ਹਾਂ, ਪਰ 1-2 ਸਵਾਲ ਰਹਿ ਗਏ ਮੈਨੂੰ ਪੁੱਛਣ ਵਾਲੇ. ਮੈਂ ਤੁਹਾਨੂੰ ਪੈਣੀ ਜੀ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਹੁਣ ਤੱਕ ਜਿਸ ਤਰ੍ਹਾਂ ਗੁੱਡ ਐਕਸਪੀਰੀਅੰਸ ਦੱਸੇ, ਤੁਸੀਂ ਜੋ ਵੀ ਹੁਣ ਤੱਕ ਕੀਤਾ, ਥੋੜ੍ਹੇ ਜਿਹੇ ਇੰਨਾ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਹਦੇ ਵਿੱਚ ਤੁਹਾਡੇ ਕੋਈ ਇਹੋ ਜਿਹਾ ਬੈਡ ਐਕਸਪੀਰੀਅੰਸ ਰਿਹਾ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਸਰੋਤਿਆਂ ਦੇ ਨਾਲ?
1: ਬੈਡ ਐਕਸਪੀਰੀਅੰਸਿਸ ਆਈ ਥਿੰਕ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਲੋਕ ਬਹੁਤ ਤੁਹਾਨੂੰ ਜੱਜ ਕਰਦੇ ਆ ਜਦੋਂ ਤੁਸੀਂ ਇੱਕ ਐਵੇਂ ਦੀ ਪੋਜੀਸ਼ਨ 'ਤੇ ਪਹੁੰਚ ਜਾਂਦੇ ਹੋ ਕਿ ਤੁਹਾਨੂੰ ਸਾਰੇ ਜਾਣਦੇ ਨੇ. ਇੱਕ ਐਡਲੇਟ ਸਾਡਾ ਹੈ ਵੀ ਬਹੁਤ ਛੋਟਾ ਜਿਹਾ, ਸਾਰੇ ਇੱਕ ਦੂਸਰੇ ਨੂੰ ਜਾਣਦੇ ਆ, ਸੋ ਆਈ ਥਿੰਕ ਕਈ ਵਾਰੀ ਇਹ ਹੋ ਜਾਂਦਾ ਕਿ ਲੋਕ ਤੁਹਾਨੂੰ ਡਾਇਰੈਕਟਲੀ ਨਹੀਂ ਜਾਣਦੇ ਬਟ ਤੁਹਾਨੂੰ ਕਿਸੇ ਦੇ ਥਰੂ ਜਾਣਦੇ ਨੇ, ਸੋ ਤੁਸੀਂ ਅਗਲੇ ਬੰਦੇ ਨੂੰ ਉਸ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦੇ ਹੋ. ਸੋ ਇਹ ਇੱਕ ਬਹੁਤ ਵੱਡੀ ਡਰੋਬੈਕ ਹੈ, ਲੋਕ ਤੁਹਾਨੂੰ ਡਾਇਰੈਕਟਲੀ ਜਦੋਂ ਨਹੀਂ ਜਾਣਦੇ, ਲੋਕ ਤੁਹਾਨੂੰ ਕਿਸੇ ਹੋਰ ਦੀਆਂ ਅੱਖਾਂ ਨਾਲ ਦੇਖਦੇ ਨੇ ਅਤੇ ਉਹ ਤੁਹਾਨੂੰ ਆਪਣੇ ਦਿਮਾਗ ਦੇ ਵਿੱਚ ਇੱਕ ਤੁਹਾਡੀ ਇਮੇਜ ਬਣਾ ਲੈਂਦੇ ਨੇ, ਇੱਕ ਫੋਟੋ ਬਣਾ ਲੈਂਦੇ ਨੇ
0: ਅਤੇ
1: ਸੋਚਦੇ ਨੇ ਕਿ ਸ਼ਾਇਦ ਇਹ ਬੰਦਾ ਹੈ ਹੀ ਗਲਤੀਆਂ, ਮਤਲਬ ਕਰਦਾ ਹੀ ਗਲਤ ਹੋਏਗਾ. ਬਟ ਹਰ ਇੱਕ ਦਾ ਆਈ ਥਿੰਕ ਆਪਣਾ ਆਪਣਾ ਨਜ਼ਰੀਆ ਹੈ, ਤੁਸੀਂ ਕਿਸੇ ਨੂੰ ਮਿਲੋ ਅਤੇ ਤੁਸੀਂ ਉਹਨੂੰ ਜਾਣੋ ਪਹਿਚਾਨੋ, ਉਸ ਤੋਂ ਬਾਅਦ ਆਪਣਾ ਡਿਸੀਜਨ ਲਓ ਕਿ ਤੁਹਾਨੂੰ ਉਹ ਬੰਦਾ ਐਕਚੁਅਲੀ 'ਚ ਕਿਵੇਂ ਦਾ ਲੱਗਦਾ ਹੈ.
0: ਹਾਂਜੀ,
1: ਅਤੇ ਬਸ ਆਈ ਥਿੰਕ ਇਹੀ ਹੈ ਲਾਈਫ ਦਾ. ਬਾਕੀ ਸਟਾਰਸ ਦੀ ਗੱਲ ਰਹੀ ਤਾਂ ਹਾਂਜੀ, ਕਈਆਂ ਦੇ ਹੁੰਦੇ ਨੇ ਥੋੜ੍ਹੇ ਬਹੁਤ ਨਖਰੇ ਨੁਖਰੇ ਜਿਹੜੇ ਚੁੱਕਣੇ ਪੈਂਦੇ ਆ, ਬਟ ਆਈ ਥਿੰਕ ਇਹ ਜ਼ਿਆਦਾ ਸਾਨੂੰ ਪ੍ਰੋਟੈਕਟ ਤਾਂ ਕਰਦਾ ਕਿਉਂਕਿ ਇਹਦੇ ਵਿੱਚ ਸਾਡੇ ਜਿਹੜੇ ਇਵੈਂਟ ਔਰਗਨਾਈਜ਼ਰਸ ਹੁੰਦੇ ਨੇ ਉਹ ਹਮੇਸ਼ਾ ਤੁਹਾਨੂੰ ਪ੍ਰੋਟੈਕਟਿਡ ਰੱਖਦੇ ਨੇ. ਤੁਸੀਂ ਸਟਾਰਸ ਬਹੁਤ ਘੱਟ ਇੰਟਰੈਕਟ ਕਰਦੇ ਹੋ, ਅਗਰ ਜ਼ਰੂਰਤ ਹੁੰਦੀ ਹੈ ਤਾਂ ਹੀ ਇੰਟਰੈਕਟ ਕਰਦੇ ਹੋ, ਬਟ ਅਗਰ ਕਿਤੇ ਕੋਈ ਸਟਾਰ ਜ਼ਿਆਦਾ ਪੰਗੇ ਕਰਦਾ ਵੀ ਇਸ ਅਤੇ ਸਾਡੇ ਇਵੈਂਟ ਔਰਗਨਾਈਜ਼ਰਸ ਜਿਹੜੇ ਕਿ ਸਾਡੇ ਇੱਥੇ ਹੈਗੇ ਨੇ ਬਹੁਤ ਵਧੀਆ ਵਧੀਆ, ਉਹ ਤੁਹਾਨੂੰ ਪ੍ਰੋਟੈਕਟਿਵ ਇੱਕ
0: ਮੈਨੇਜ,
1: ਹਾਂਜੀ ਮੈਨੇਜ ਕਰ ਲੈਂਦੇ ਨੇ. ਸੋ ਇਹ ਇਹ ਇੱਕ ਵਧੀਆ ਚੀਜ਼ ਹੈਗੀ ਕਿ ਤੁਸੀਂ ਉਹਨਾਂ ਨੂੰ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਮੈਨੇਜ ਨਹੀਂ ਕਰਨਾ ਪੈਂਦਾ, ਉਹ ਆਪਣੇ ਆਪ ਹੀ ਮੈਨੇਜ ਕਰ ਲੈਂਦੇ ਨੇ.
0: ਠੀਕ ਹੈ, ਵਧੀਆ ਜੀ. ਮੇਰਾ ਹੁਣ 1 ਲਾਸਟ ਕੁਐਸਚਨ ਹੈ ਤੁਹਾਨੂੰ ਕਿ ਤੁਸੀਂ ਦੱਸੋ, ਤੁਸੀਂ ਹੁਣ ਤੱਕ ਇੰਨੇ ਲਾਈਕ ਐਡੀਲੇਟ ਦੇ ਵਿੱਚ ਆ ਕੇ ਇੰਨਾ ਕੁਛ ਕੀਤਾ, ਇੰਡੀਆ ਵੀ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਕੀਤਾ, ਅਤੇ ਤੁਹਾਨੂੰ ਇੰਨਾ ਸਾਰੀ ਮਲਟੀਪਲ ਕੰਮਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਲਾਈਕ ਮੈਨੇਜ ਕਰਦੇ ਹੋ ਸਾਰਾ ਕੁਛ?
1: ਆਈ ਥਿੰਕ ਇੱਕ ਮਲਟੀ ਟਾਸਕਰ, ਇੱਕ ਫੀਮੇਲ ਅਤੇ ਮਲਟੀ ਟਾਸਕਿੰਗ ਇਜ਼ ਵੈਰੀ ਕੋਮਨ ਥਿੰਗ, ਅਤੇ ਮੈਂ ਉਵੇਂ ਦੀ ਫੀਮੇਲ ਹਾਂ ਜਿਹੜੀ ਸਾਰੇ ਕੰਮ ਕਰ ਸਕਦੀ ਹੈ ਅਤੇ ਉਹਨੂੰ ਮਜ਼ਾ ਆਉਂਦਾ ਹੈ ਸਾਰੇ ਅਲੱਗ ਅਲੱਗ ਕੰਮ ਕਰਨ ਦੇ ਵਿੱਚ, ਅਤੇ ਆਈ ਇੰਜੋਏ ਇਟ. ਅਤੇ ਓਬਵੀਅਸਲੀ ਮੇਰੀ ਜੋਬ ਹੁੰਦੀ ਹੈ ਜਿਹੜੀ ਮੇਰੀ ਟੋਪ ਮੋਸਟ ਪ੍ਰਾਇਓਰਿਟੀ ਹੈ, ਅਤੇ ਉੱਥੇ ਮੈਂ ਆਪਣਾ ਪੂਰਾ ਆਲਮੋਸਟ ਪੂਰਾ ਦਿਨ ਹੀ ਸਪੈਂਡ ਕਰੀਦਾ, ਅਤੇ ਉਸ ਤੋਂ ਬਾਅਦ ਯੂ ਹੈਵ ਇਵੈਂਟਸ ਐਂਡ ਦੈਨ ਵੀ ਹੈਵ ਵਰਕਆਊਟਸ, ਸਾਰਾ ਕੁਛ

0: ਚੀਜ਼ਾਂ ਵੀ ਯਾਦ ਕਰਾਉਂਦੇ ਹੈ ਜਿਹੜੀ ਮੈਂ ਮਾਰਕੀਟਿੰਗ ਮੈਨੇਜਰ ਦੀ ਮੈਂ ਗੱਲ ਕਰ ਰਹੀ ਹਾਂ ਮੇਰੀ ਬਹੁਤ ਕਲੋਜ਼ ਫਰੈਂਡ ਅਨੰਨਿਆ ਉਹ ਮੈਨੂੰ ਬਹੁਤ ਵਾਰੀ ਚੀਜ਼ਾਂ ਯਾਦ ਕਰਾਉਂਦੀ ਹੈ ਕਿ ਦੀਦੀ ਤੁਸੀਂ ਇਹ ਭੁੱਲ ਗਏ ਦੀਦੀ ਤੁਹਾਡਾ ਅੱਜ ਐਵ ਹੈ ਦੀਦੀ ਤੁਸੀਂ ਭੁੱਲ ਗਏ ਉਹ ਫਿਰ ਇੱਕ ਬਹੁਤ ਹੈਲਪਫੁਲ ਚੀਜ਼ ਇੱਕ ਰਿਸੋਰਸ ਹੈ ਮੇਰੇ ਲਈ ਕਿ ਤੁਹਾਨੂੰ ਐਵੇਂ ਦੇ ਫਰੈਂਡਸ ਬਹੁਤ ਜ਼ਰੂਰੀ ਨੇ ਜਿਹੜੇ ਤੁਹਾਨੂੰ ਯਾਦ ਕਰਾਉਂਦੇ ਰਹਿਣ ਕਿ ਤੁਸੀਂ ਇਹ ਕੰਮ ਵੀ ਕਰਨਾ ਹੈ ਅਤੇ ਉਹ ਵੀ ਕੰਮ ਕਰਨਾ ਹੈ ਫਿਰ ਓਬਵੀਅਸਲੀ ਪੇਰੈਂਟਸ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਤੁਹਾਨੂੰ ਮੋਟੀਵੇਟ ਕਰਨ ਦੇ ਵਿੱਚ ਅਤੇ ਕਿ ਤੁਸੀਂ ਇਹ ਵੀ ਕਰ ਸਕਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ ਮੇਰੇ ਪੇਰੈਂਟਸ ਨੇ ਕਦੀ ਵੀ ਮੈਨੂੰ ਰੋਕਿਆ ਨਹੀਂ ਹੈ ਬਾਉਂਡ ਨਹੀਂ ਕੀਤਾ ਕਿ ਤੁਸੀਂ ਇਹ ਨਹੀਂ ਕਰ ਸਕਦੇ ਸੋ ਆਈ ਹੈਵ ਬੀਨ ਵੈਰੀ ਬਲੈਸਡ ਕਿ ਮੇਰੇ ਪੇਰੈਂਟਸ ਹਮੇਸ਼ਾ ਮੈਨੂੰ ਅੱਗੇ ਪੁਸ਼ ਕਰਦੇ ਨੇ ਅਗਰ ਮੈਂ ਕੋਈ ਨਵਾਂ ਆਈਡੀਆ ਉਹਨਾਂ ਦੇ ਅੱਗੇ ਰੱਖਦੀ ਹਾਂ ਮੈਨੂੰ ਹਮੇਸ਼ਾ ਹਮੇਸ਼ਾ ਮੋਸਟਲੀ ਮੈਨੂੰ ਇਹੀ ਮਿਲਦਾ ਕਿ ਕਰ ਲੈ ਬੇਟੇ ਕਰਕੇ ਦੇਖ ਲੈ ਤੈਨੂੰ ਜਿਵੇਂ ਲੱਗਦਾ ਅਤੇ ਜੇ ਮੈਂ ਕਹਿ ਦਾਂ ਕਿ ਮੈਂ ਮੇਰਾ ਇਸ ਕੰਮ ਵਿੱਚ ਨਹੀਂ ਦਿਲ ਲੱਗ ਰਿਹਾ ਤਾਂ ਇਹੀ ਹੁੰਦਾ ਹੈ ਕਿ ਦੇਖ ਲੈ ਬੇਟਾ ਤੈਨੂੰ ਜਿਵੇਂ ਠੀਕ ਲੱਗਦਾ ਜੇ ਤੈਨੂੰ ਲੱਗਦਾ ਕਿ ਤੇਰੇ ਕੋਲ ਨਹੀਂ ਹੋ ਪਾ ਰਿਹਾ ਤਾਂ ਤੂੰ ਛੱਡ ਦੇ ਸੋ ਆਈ ਥਿੰਕ ਇਹ ਮੇਰੀ ਲਾਈਫ ਦਾ ਮੇਨ ਜਿਸਟ ਹੈ ਇਹਦੇ ਇਹਦੇ ਨਾਲ ਹੀ ਮੈਂ ਅੱਗੇ ਵਧੀ ਜਾ ਰਹੀ ਹਾਂ ਬਾਬਾ ਜੀ ਦੀ ਮਿਹਰ ਸਿਰ ਦੇ ਉੱਤੇ ਰਹੇ ਅਤੇ ਬਸ ਅੱਗੇ ਵਧੀ ਜਾਵਾਂਗੇ
1: ਹਾਂਜੀ ਜ਼ਰੂਰ ਜ਼ਰੂਰ ਸਤਿਗੁਰ ਜੀ ਬਾਬਾ ਜੀ ਤੁਹਾਡੇ 'ਤੇ ਕਿਰਪਾ ਰੱਖਣ ਅਤੇ ਤੁਸੀਂ ਇਸ ਤਰ੍ਹਾਂ ਹੀ ਤਰੱਕੀ ਕਰਦੇ ਰਹੋ ਜਸਟ ਵਨ ਲਾਸਟ ਥਿੰਗ ਅਗੇਨ ਕਿ ਤੁਸੀਂ ਕੁਛ ਸੁਨੇਹਾ ਦੇਣਾ ਚਾਹੁੰਦੇ ਹੋ ਆਈ ਥਿੰਕ ਤੁਸੀਂ ਪਹਿਲਾਂ ਵੀ ਦੱਸਿਆ ਸਟੂਡੈਂਟਸ ਦਾ ਜਿਹੜਾ ਦੱਸਿਆ ਸੀ ਜੇ ਕੁਛ ਹੋਰ ਲਾਸਟ ਵਿੱਚ ਕੁਛ ਕਹਿਣਾ ਚਾਹੁੰਦੇ ਸਰੋਤਿਆਂ ਨੂੰ ਪਲੀਜ਼
0: ਮੈਂ ਇਹ ਕਹਿਣਾ ਚਾਹਾਂਗੀ ਕਿ ਸੱਚੇ ਦਿਲ ਨਾਲ ਕੰਮ ਕਰੀ ਜਾਓ ਬਾਬਾ ਜੀ ਦਾ ਸਿਰ ਉੱਤੇ ਆਸਰਾ ਰੱਖੋ ਸਿਰ ਉੱਤੇ ਓਟ ਲਓ ਗੁਰਦੁਆਰੇ ਜਾਓ ਐਂਡ ਮੰਦਿਰ ਜਿੱਥੇ ਵੀ ਤੁਸੀਂ ਜਾਂਦੇ ਹੋ ਜਿਹੜੇ ਵੀ ਬਾਬਾ ਜੀ ਨੂੰ ਤੁਸੀਂ ਮੰਨਦੇ ਹੋ ਅਤੇ ਉੱਥੇ ਜਾਓ ਤੁਹਾਡਾ ਹਮੇਸ਼ਾ ਅਗਰ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰ ਰਹੇ ਹੋ ਆਪਣੇ ਪੇਰੈਂਟਸ ਦਾ ਆਸ਼ੀਰਵਾਦ ਲੈ ਰਹੇ ਹੋ ਬਾਬਾ ਜੀ ਦੀ ਓਟ ਲੈ ਰਹੇ ਹੋ ਯੂ ਵਿਲ ਰੌਕ ਆਈ ਨੋ ਅੱਜ ਨਹੀਂ ਤਾਂ ਕੱਲ੍ਹ ਤੁਸੀਂ ਸਕਸੈਸਫੁਲ ਹੋ ਗਏ ਹੀ ਹੋ ਗਏ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ
1: ਠੀਕ ਹੈ ਜੀ ਥੈਂਕ ਯੂ ਪੈਨੀ ਜੀ ਅੱਜ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਵਾਸਤੇ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਨਾਲ ਗੱਲਾਂ ਕਰਕੇ
0: ਥੈਂਕ ਯੂ
1: ਤੇ ਹੋਪਫੁਲੀ ਤੁਸੀਂ ਵੀ ਤੁਹਾਨੂੰ ਵੀ ਵਧੀਆ ਲੱਗਿਆ ਹੋਏਗਾ
0: ਮੈਨੂੰ ਬਹੁਤ ਵਧੀਆ ਲੱਗਾ ਸਾਰੀਆਂ ਗੱਲਾਂ ਕਰਨ 'ਚ ਪਹਿਲੇ ਮੈਂ ਥੋੜ੍ਹੀ ਨਰਵਸ ਸੀ ਬਟ ਆਈ ਥਿੰਕ ਹੌਲੀ ਹੌਲੀ ਮੈਨੂੰ ਸਭ ਹੁਣ ਕੰਫਰਟੇਬਲ ਹੋ ਗਿਆ
1: ਹਾਂਜੀ ਉਹ ਸਾਰਿਆਂ ਨੂੰ ਹੁੰਦਾ ਹੀ ਆ ਉਹ ਅਤੇ ਦੈਟ ਇਜ਼ ਵੈਰੀ ਕਾਮਨ ਥਿੰਗ ਸਰੋਤਿਓ ਤੁਸੀਂ ਅੱਜ ਪੈਨੀ ਕੌਰ ਜੀ ਦੀ ਗੱਲਬਾਤ ਸੁਣੀ ਮੇਰੇ ਨਾਲ ਕਿ ਪਰਮਜੀਤ ਦੇ ਨਾਲ ਹੋਪਫੁਲੀ ਤੁਹਾਨੂੰ ਪਸੰਦ ਆਈ ਹੋਏਗੀ ਆਪਾਂ ਅਗਲੇ ਮਹੀਨੇ ਮਿਲਾਂਗੇ ਅਤੇ ਇੱਕ ਹੋਰ ਮਹਿਮਾਨ ਆਉਣਗੇ ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਅਤੇ ਥੈਂਕ ਯੂ ਤੁਹਾਡਾ ਅਗੇਨ ਬਹੁਤ ਬਹੁਤ ਓਨਲੀ ਲਾਸਟ ਦੇ ਵਿੱਚ ਆਪਾਂ ਫਿਰ ਦਲਜੀਤ ਜੀ ਦਾ ਇੱਕ ਗਾਣਾ ਪਲੇਅ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ ਥੈਂਕ ਯੂ

ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਮੈਂ ਪਰਮਜੀਤ, ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਆਪਣਾ ਮੇਲਾ, ਜਿਹੜਾ ਕਿ ਹਰ ਚੌਥੇ ਐਤਵਾਰ ਪੇਸ਼ ਕੀਤਾ ਜਾਂਦਾ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਵਧੀਆ ਵਧੀਆ ਗੀਤ ਸੁਣਾਉਂਦੇ ਹਾਂ, ਪੰਜਾਬੀ ਨੱਚਦੇ ਟੱਪਦੇ ਗੀਤ ਅਤੇ ਥੋੜ੍ਹੇ ਜਿਹੇ ਰੋਮੈਂਟਿਕ ਗੀਤ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਨੂੰ ਥੋੜ੍ਹੇ ਗੀਤ ਸੁਣਾਵਾਂਗੇ ਅਤੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਸਪੈਸ਼ਲ ਗੈਸਟ ਲੈ ਕੇ ਆਈ ਹਾਂ, ਜਿਨ੍ਹਾਂ ਨਾਲ ਮੈਂ ਅੱਜ ਗੱਲਾਂ ਕਰਾਂਗੀ ਅਤੇ ਮੈਂ ਤੁਹਾਨੂੰ ਉਹਨਾਂ ਦੀ ਇੰਟਰੋਡਕਸ਼ਨ ਕਰਵਾਉਂਦੀ ਹਾਂ। ਮੇਰੇ ਸਟੂਡੀਓ ਦੇ ਵਿੱਚ ਅੱਜ ਆਏ ਨੇ ਪੈਨੀ ਕੌਰ ਜੀ। ਪੈਨੀ ਕੌਰ ਜੀ ਨਾਲ ਆਪਾਂ ਗੱਲਾਂ ਕਰਾਂਗੇ ਅਤੇ ਕਿਉਂਕਿ ਅੱਜ ਸ਼ੋਅ 'ਚ ਥੋੜ੍ਹੀ ਜਿਹੀ ਸ਼ੁਰੂਆਤ ਜਿਹੜੀ ਆਪਾਂ ਗੀਤ ਦੇ ਨਾਲ ਕੀਤੀ ਹੈ, ਤਾਂ ਕਰਕੇ ਹੁਣ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ। ਦੋਸਤੋ,

0: ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਆਉਣ ਵਾਸਤੇ ਪੈਨੀਕੋਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਸਟੂਡੀਓ ਦੇ ਵਿੱਚ ਆਉਣ ਲਈ, ਤੁਸੀਂ ਆਪਣਾ ਟਾਈਮ ਕੱਢਿਆ ਅਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ।
1: ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ, ਆਮ ਵੈਰੀ ਐਕਸਾਈਟਿਡ, ਨਰਵਸ ਆ ਮੈਂ ਥੋੜ੍ਹੀ ਜੀ ਸੋ, ਬਟ ਹਾਂ ਮੇਰਾ ਫਸਟ ਰੇਡੀਓ ਇੰਟਰਵਿਊ। ਥੈਂਕ ਯੂ ਸੋ ਮੱਚ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਜਿਹੜੇ ਸੁਣ ਰਹੇ ਹੈ ਮੇਰੀ ਗੱਲਬਾਤ, ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ।
0: ਨਹੀਂ ਨਹੀਂ, ਸਾਰੇ ਸਰੋਤੇ ਆਈ ਥਿੰਕ ਜਿਹੜੇ ਸੁਣਨ ਵਾਲੇ ਇੰਜੋਏ ਕਰਨਗੇ ਜ਼ਰੂਰ ਸਾਡੀਆਂ ਗੱਲਾਂ ਬਾਤਾਂ। ਅੱਛਾ, ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਮ ਤੋਂ, ਜਿਸਦੇ ਕਿ ਪੈਨੀਕੋਰ ਤੁਹਾਡਾ ਨਾਮ ਮੈਨੂੰ ਬਹੁਤ ਪਿਆਰਾ, ਲਾਈਕ ਅਲੱਗ ਜਿਹਾ ਲੱਗਾ ਮੈਨੂੰ, ਜਿਸ ਤਰ੍ਹਾਂ ਲੱਗਦਾ ਕਿ ਇੰਡੋ ਵੈਸਟਰਨ ਕੋਂਬੀਨੇਸ਼ਨ ਆ ਤੁਹਾਡੇ ਨਾਮ ਦੇ ਵਿੱਚ। ਕੌਰ ਦਾ ਨਾਮ ਜਦੋਂ ਅਸੀਂ ਸੁਣਦੇ ਹਾਂ ਤਾਂ ਪਤਾ ਕਿ ਇਹ ਕੁੜੀ ਪੰਜਾਬਣ ਆ, ਅਤੇ ਪੈਨੀ ਤੁਸੀਂ ਕਿਸ ਤਰ੍ਹਾਂ ਆਪਣਾ ਨਾਮ ਚੂਜ਼ ਕੀਤਾ, ਲਾਈਕ ਤੁਹਾਨੂੰ ਕਿਸੇ ਨੇ ਸੁਜੈਸਟ ਕੀਤਾ ਸੀ ਕਿ ਤੁਹਾਡਾ ਆਪਣਾ ਮਨ ਸੀਗਾ?
1: ਨਹੀਂ, ਬੜੇ ਲੋਕ ਹੈਰਾਨ ਹੁੰਦੇ ਨੇ ਮੇਰਾ ਨਾਮ ਸੁਣ ਕੇ, ਬਟ ਮੇਰਾ ਨਾਮ ਮੇਰੇ ਪੇਰੈਂਟਸ ਨੇ ਹੀ ਰੱਖਿਆ ਸੀ। ਇਟਸ ਨੋਟ ਲਾਈਕ ਕਿ ਮੈਂ ਇੱਥੇ ਆ ਕੇ ਐਕਵਾਇਰ ਕੀਤਾ।
0: ਹਾਂਜੀ,
1: ਸੋ ਇਟ ਵਾਜ਼ ਲਾਈਕ ਕਿ ਜਦੋਂ ਸਾਡੀ ਫੈਮਿਲੀ ਦੇ ਵਿੱਚ ਬੱਚੇ ਪੈਦਾ ਹੋ ਰਹੇ ਸੀ ਅਤੇ ਸਾਰੇ ਕਜ਼ਨਸ ਦਾ ਨਾਮ, ਇਟ ਇਜ਼ ਮੋਸਟ ਲਾਈਕ ਸਾਰੇ ਕਰੰਸੀਜ਼ ਦੇ ਨਾਮ 'ਤੇ ਰੱਖਿਆ ਗਿਆ। ਸੋ ਸਾਡੀ ਫੈਮਿਲੀ ਦੇ ਵਿੱਚ ਡੋਲਰ ਹੈ ਜਿਹੜੇ ਮੇਰੇ ਕਜ਼ਨ ਹੈ, ਫਿਰ ਰੂਪੀ ਹੈ ਮੇਰੀ ਇੱਕ ਹੋਰ ਕਜ਼ਨ, ਵੀ ਹੈਵ ਯੈਨ ਮੇਰੇ ਇੱਕ ਹੋਰ ਕਜ਼ਨ, ਐਂਡ ਦੈਨ ਆਈ ਹੈਵ ਰੂਬਲ ਹੂ ਇਜ਼ ਮਾਈ ਰੀਅਲ ਬ੍ਰਦਰ, ਐਂਡ ਮੇਰਾ ਨਾਮ ਪੈਨੀ ਉਸ ਤੋਂ ਬਾਅਦ ਪਿਆ ਕਿਉਂਕਿ ਮੈਂ ਸਭ ਤੋਂ ਛੋਟੀ ਸੀ।
0: ਠੀਕ ਹੈ, ਠੀਕ ਹੈ, ਇਹ ਤਾਂ ਕਾਫੀ ਇੰਟਰਸਟਿੰਗ ਗੱਲ ਹੈ ਕਿਉਂਕਿ ਇਸ ਤਰ੍ਹਾਂ ਲੱਗਦਾ ਨਾ ਕਿ ਕਈ ਇੰਡੀਆ ਤੋਂ ਜਦੋਂ ਬਾਹਰਲੀ ਕੰਟਰੀ ਦੇ ਵਿੱਚ ਆ ਜਾਂਦੇ ਆ, ਥੋੜ੍ਹਾ ਜਿਹਾ ਨਾਮ ਨੂੰ ਚੇਂਜ ਕਰਨਾ ਚਾਹੁੰਦੇ ਆ ਕਿ ਈਜ਼ੀ ਹੋਵੇ ਜਿਹੜੇ ਸਪੈਸ਼ਲੀ ਆਸਟ੍ਰੇਲੀਅਨ ਨੇ ਉਹਨਾਂ ਦੇ ਪ੍ਰੋਨਾਂਸੀਏਸ਼ਨ ਵਾਸਤੇ, ਕਿਉਂਕਿ ਉਹਨਾਂ ਨੂੰ ਸਾਡੇ ਜਿਹੜੇ ਓਰੀਜਨਲ ਵੱਡੇ ਨਾਮ ਆ ਥੋੜ੍ਹੇ ਔਖੇ ਲੱਗਦੇ ਆ।
1: ਬਿਲਕੁਲ,
0: ਹਾਂਜੀ, ਅਤੇ ਤੁਸੀਂ ਥੋੜ੍ਹਾ ਜਿਹਾ ਸਰੋਤਿਆਂ ਨੂੰ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਇੰਡੀਆ ਦੇ ਵਿੱਚ ਸੀ ਕਿ ਤੁਸੀਂ ਕਿਸ ਤਰ੍ਹਾਂ ਚੂਜ਼ ਕੀਤਾ ਕਿ ਆਸਟ੍ਰੇਲੀਆ ਹੀ ਆਉਣਾ ਆ, ਜਾਂ ਆਪਾਂ ਕਈ ਵਾਰੀ ਇੰਡੀਆ ਦੇ ਵਿੱਚ ਹੁੰਦੇ ਹਾਂ ਕਿ ਦਿਮਾਗ 'ਚ ਹੁੰਦਾ ਕਿ ਆਪਾਂ ਉੱਥੇ ਕੈਨੇਡਾ ਦਾ ਸੋਚਦੇ, ਅਮੈਰੀਕਾ 'ਚ ਸੋਚਦੇ, ਤਾਂ ਪੇਰੈਂਟਸ ਸਾਨੂੰ ਕਹਿੰਦੇ ਆ ਕਿ ਨਹੀਂ ਤੂੰ ਜਾ ਬਾਹਰ ਪੜ੍ਹਾਈ ਕਰਨ ਲਈ, ਅਤੇ ਆਸਟ੍ਰੇਲੀਆ ਹੀ ਤੁਹਾਡਾ ਕਿਸ ਤਰ੍ਹਾਂ ਬਣਿਆ ਚੂਜ਼ ਕਰਨਾ?
1: ਆਸਟ੍ਰੇਲੀਆ ਵਿੱਚ ਆਈ ਥਿੰਕ ਓਪਰਚੁਨਿਟੀਜ਼ ਬਹੁਤ ਨੇ, ਅਗਰ ਅਸੀਂ ਕੰਪੇਅਰ ਕਰੀਏ ਕੈਨੇਡਾ ਨਾਲ, ਲੰਡਨ ਨਾਲ, ਜਾਂ ਫਿਰ ਕਿਸੇ ਹੋਰ ਕੰਟਰੀ ਨਾਲ। ਮੇਰੇ ਬ੍ਰਦਰ ਜਿਹੜੇ ਹੈਗੇ ਉਹ UK ਵਿੱਚ ਸੈਟਲਡ ਨੇ, ਅਤੇ ਆਲਦੋ ਉਹ ਖੁਸ਼ ਨੇ, ਬਟ ਮੈਂ ਕਈ ਵਾਰੀ ਉਹਨਾਂ ਦੀ ਲਾਈਫ ਅਤੇ ਆਪਣੀ ਲਾਈਫ ਕੰਪੇਅਰ ਕਰਦੀ ਹਾਂ, ਅਤੇ ਮੈਂ ਸੋਚਦੀ ਹਾਂ ਮੈਂ ਬਹੁਤ ਵਧੀਆ ਜਗ੍ਹਾ ਸੈਟਲ ਹੋਈ ਹਾਂ। ਸੋ ਯਾ, ਆਸਟ੍ਰੇਲੀਆ ਹੈਜ਼ ਬੀਨ ਅ ਪੂਲ ਆਫ ਅ ਲੋਟ ਆਫ ਓਪਰਚੁਨਿਟੀਜ਼ ਥਰੂ ਆਊਟ, ਸੋ ਮੈਂ ਬਹੁਤ ਖੁਸ਼ ਹਾਂ ਐਂਡ ਮੈਂ ਬਹੁਤ ਥੈਂਕਫੁਲ ਹਾਂ ਬਾਬਾ ਜੀ ਦੀ that they have, you know, chosen Australia for me. Kuch kismat da khel hi hunda, I think, ki tusi koi cheez jagah choose karde ho te tade layi bahut vadhiya workout ho jandi hai.
0: Haan ji, oh te hai. Tusi jis tarah honi dassya ki tade cousins ya brothers utthe UK de vich ne, te jis tarah unna ne tanu eh nahi kiya ki tu UK de vich Australia kyon ja rahi hai tu?
1: Mainu bilkul eh opportunity vi hai gi si ki main UK ja sakdi si, but mainu lagya ki Australia vich sara kuch hi, kyunki bahut new hai, tanu opportunities zyada mildi hai, ਕੰਪੀਟੀਸ਼ਨ ਘੱਟ ਮਿਲਦਾ ਹੈ, ਤੁਹਾਡੇ ਲਈ ਸਕਸੀਡ ਕਰਨਾ ਥੋੜ੍ਹਾ ਈਜ਼ੀਅਰ ਹੋ ਜਾਂਦਾ, ਨਾਲੇ ਆਈ ਥਿੰਕ ਇੱਥੇ ਬਹੁਤ ਸੇਫਟੀ ਵੀ ਹੈ। ਸੇਫਟੀ ਇੱਕ ਬਹੁਤ ਵੱਡਾ ਰੀਜ਼ਨ ਹੈ ਜਿਹੜਾ ਕੁੜੀਆਂ ਅੱਜ ਕੱਲ੍ਹ ਇੰਡੀਆ ਤੋਂ ਵੀ ਬਾਹਰ ਜਾਣਾ ਚਾਹੁੰਦੀਆਂ ਨੇ।
0: ਹਾਂਜੀ,
1: ਅਤੇ ਆਈ ਥਿੰਕ ਆਸਟ੍ਰੇਲੀਆ ਤੋਂ, ਖਾਸ ਕਰ ਐਡੀਲੇਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਾਡੀ ਸੇਫਟੀ ਦੀ ਟੱਚ ਛੂਟ ਕਦੀ ਕੋਈ ਪ੍ਰੋਬਲਮ ਨਹੀਂ ਆਈ।
0: ਹਾਂਜੀ ਬਿਲਕੁਲ, ਉਹ ਤਾਂ ਹੈ, ਲਾਈਕ ਜਦੋਂ ਆਪਾਂ ਦੂਸਰੇ ਮੁਲਕਾਂ ਦੀਆਂ ਜਿੱਦਾਂ ਕੈਨੇਡਾ ਅਮੈਰੀਕਾ 'ਚ ਦੇਖ ਰਹੇ ਹਾਂ, ਉੱਥੇ ਪੰਜਾਬੀ ਕਾਫੀ ਦੇਰ ਤੋਂ ਵਸੇ ਹੋਏ ਨੇ, ਆਸਟ੍ਰੇਲੀਆ ਦੇ ਵਿੱਚ ਸਾਰੀ ਯੰਗ ਜਨਰੇਸ਼ਨ, ਨਵੇਂ ਨਵੇਂ ਲੋਕ ਆ ਰਹੇ ਨੇ, ਥੋੜ੍ਹੇ ਕੁ ਸਾਲਾਂ ਤੋਂ ਆਉਣਾ ਸ਼ੁਰੂ ਹੋਏ ਨੇ, ਅਤੇ ਉਹ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਲਾਈਕ ਆ ਕੇ ਕਿਹੜੀਆਂ ਚੀਜ਼ਾਂ ਲਾਈਕ ਤੁਸੀਂ ਮਿਸ ਕੀਤੀਆਂ ਇੰਡੀਆ ਤੋਂ ਆ ਕੇ, ਜਿੱਦਾਂ ਕਿ ਤੁਹਾਨੂੰ, ਜਾਂ ਕਿਹੜੀਆਂ ਡਿਫੀਕਲਟੀਜ਼ ਹੁਣ ਤੱਕ ਤੁਸੀਂ ਫੇਸ ਕੀਤੀਆਂ?
1: ਮਿਸ ਕਰਨ 'ਤੇ ਸਭ ਤੋਂ ਪਹਿਲੇ ਇੱਕ ਪੰਜਾਬੀ ਹੋਣ ਦੇ ਖਾਤਰ ਆਈ ਮਿਸ ਦ ਫੂਡ, ਲਾਈਕ ਅੰਮ੍ਰਿਤਸਰ ਤੋਂ ਆ ਮੈਂ, ਮੇਰਾ ਬਰੋਟ ਅਪ ਆਈ ਬੀਨ ਇਨ ਅੰਮ੍ਰਿਤਸਰ ਫੋਰ ਅ ਵਾਈਲ, ਫਿਰ ਮੇਰੀ ਹਾਇਰ ਸਟੱਡੀਜ਼ ਚੰਡੀਗੜ੍ਹ ਦੇ ਵਿੱਚ ਸੀ, ਸੋ ਓਬਵੀਅਸਲੀ ਉੱਥੋਂ ਦਾ ਫੂਡ, ਦਿੱਲੀ ਵਿੱਚ ਮੈਂ ਬਹੁਤ ਆਪਣੀ ਵਰਕ ਕੀਤਾ ਹੈ, ਮੈਂ ਇੰਡੀਆ TV ਦੇ ਵਿੱਚ ਕੰਮ ਕਰਦੀ ਸੀ, ਸੋ ਸਾਡਾ ਉੱਥੇ ਫੂਡ ਦਾ ਅਤੇ ਇੰਡੀਆ ਦੇ ਵਿੱਚ ਜੋ ਸਾਨੂੰ ਉੱਥੇ ਖਾਣਾ ਮਿਲਦਾ ਉਹ ਅਸੀਂ ਇੱਥੇ ਜਿੰਨਾ ਮਰਜ਼ੀ ਟਰਾਈ ਕਰੀਏ ਬਣਾਉਣ ਦੀ, ਮੰਗਵਾਉਣ ਦੀ, ਜਿੱਥੋਂ ਮਰਜ਼ੀ, ਐਟ ਦੀ ਐਂਡ ਆਫ ਦ ਡੇ ਉਹ ਪਾਣੀ ਦਾ ਹੀ ਸਵਾਦ ਹੈ ਆਈ ਥਿੰਕ ਜੋ ਸਾਡਾ ਇੱਥੇ ਨਹੀਂ ਹੋ ਸਕਦਾ, ਸੋ ਓਬਵੀਅਸਲੀ ਫੂਡ ਇਜ਼ ਦ ਟੋਪ ਮੋਸਟ ਥਿੰਗ, ਆਈ ਐਮ ਅ ਬਿਗ ਫੂਡੀ, ਅਤੇ ਮੈਂ ਬਹੁਤ ਖਾਣਾ ਉੱਥੋਂ ਦਾ ਮਿਸ ਕਰਦੀ ਹਾਂ। ਡਿਫੀਕਲਟੀਜ਼ ਅਗਰ ਦੇਖਿਆ ਜਾਏ ਤਾਂ ਜਦੋਂ ਵੀ ਅਸੀਂ ਕਿਸੇ ਨਵੀਂ ਜਗ੍ਹਾ 'ਤੇ ਆਉਂਦੇ ਹਾਂ ਆਈ ਥਿੰਕ ਥੋੜ੍ਹਾ ਟਾਈਮ ਲੱਗਦਾ ਹੈ ਸੈਟਲ ਹੁੰਦਿਆਂ, ਸਟਾਰਟਿੰਗ ਦੇ ਵਿੱਚ I think ek ded saal has always been hard for I think everyone jede vi nave kithe vi tusi settle hunde ho paave oh australia ya kithe vi hor tusi jande ho tusi ek puri country tusi apna sara kuch chhad ke utthon aa rahe ho te oh thoda mushkil hunda hai but onnu hi kahida struggle I think oh struggle sarya ne hi dekhi hai main kalli nahi ha but jede vi bacche struggle kar rahe hai ajkal main onnan nu ek chhota ja sunah dena chahwangi ede through ki time toda vi aayega mera vi aaya I think sab da hi aanda hai so अगर हार्ड टाइम्स चल रहे हैं थोड़ा अपने आप च हौसला रखो यू विल गेट देयर
0: हाँ जी बहुत वधिया तुसी मैसेज दिता इस तरह ही है कि लाइफ दे विच जो शुरुआत होंगी है नवी चीज़ की हमेशा उनू टाइम लगता हरेक दी लाइफ च स्ट्रगल थोड़ा आंदा ही है ते एंड दे विच उदा फल भी जरूर मिलता है पैनी जी क्यों ना आप हुन छोटी जी ब्रेक लैंदे आ एक गाना सुनदे आ तुसी मैनू पहला दस्या सी कि तुहानू दलजीत दोसांझ पसंद है तो मैं फिर दलजीत दोसांझ जी का गाना प्ले कर लगी हाँ ताडे कहते
1: थैंक यू
0: सुनो ये गाना

0: ਦੋਸਤੋ ਤੁਸੀਂ ਸੁਣਨੇ ਰੇਡੀਓ ਐਡੀਲੇਟ 101.5 ਤੇ ਅਸੀਂ ਪੇਸ਼ ਕਰ ਰਹੇ ਹਾਂ ਅੱਜ ਆਪਣਾ ਮੇਲਾ ਪ੍ਰੋਗਰਾਮ ਪੰਜਾਬੀ ਦਾ ਸ਼ੋਅ ਜਿਹੜਾ ਕਿ ਤੁਸੀਂ ਹਰ ਚੌਥੇ ਐਤਵਾਰ ਸੁਣਦੇ ਹੋ। ਦੋਸਤੋ ਅੱਜ ਮੇਰੇ ਨਾਲ ਜੁੜੇ ਨੇ ਪੈਨੀ ਕੌਰ ਜੀ, ਅੱਜ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹ ਆਪਣੀ ਕੁਝ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਰਹੇ ਹਾਂ। ਉਹਨਾਂ ਦੇ ਐਕਸਪੀਰੀਅੰਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਇਹ ਦੱਸੋ ਕਿ ਤੁਸੀਂ ਐੱਮ ਸੀ ਦੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਅਤੇ ਤੁਹਾਡਾ ਉਹ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ, ਜਿੱਦਾਂ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਦਿੱਤੀ ਸੀ ਪਰਫੋਰਮੈਂਸ ਸਟੇਜ 'ਤੇ ਉਹ ਤੁਹਾਨੂੰ ਕਿਸ ਤਰ੍ਹਾਂ ਰਹੀ ਸੀਗੀ?
1: ਓਕੇ, ਸੋ ਮੇਰੇ ਇੱਕ ਬਹੁਤ ਬਹੁਤ ਅੱਛੇ ਫਰੈਂਡ ਸੀ, ਵਿਸ਼ਾਲ ਸੀ ਕਿ ਹੈਗੇ ਆ, ਮਤਲਬ ਹੀ ਇਜ਼ ਇਨ ਟੂ ਇਵੈਂਟਸ, ਐਂਡ ਉਹਨਾਂ ਨੇ ਮੈਨੂੰ ਇੱਕ ਓਪਰਚੁਨਿਟੀ ਦਿੱਤੀ ਕਿ ਮੈਂ ਇਵੈਂਟਸ, ਉਹਨਾਂ ਦਾ ਕੋਈ ਇਵੈਂਟ ਹੈਗਾ ਸੀ ਐਂਡ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਰੇਂਗੀ ਹੋਸਟ, ਅਤੇ ਮੈਂ ਆਈ ਵਾਜ਼ ਲਾਈਕ ਕਿ ਠੀਕ ਹੈ ਮੈਂ ਕਰ ਦਾਂਗੀ। ਉਹ ਛੋਟੀ ਜਿਹੀ ਇੱਕ ਅਨਾਊਂਸਮੈਂਟ ਹੀ ਸੀ, ਮੈਨੂੰ ਨਹੀਂ ਸੀ ਪਤਾ ਕਿ ਉਹ ਇੱਕ ਅਨਾਊਂਸਮੈਂਟ ਮੈਨੂੰ ਇੰਨੀ ਦੂਰ ਲੈ ਆਏਗੀ, ਬਟ ਆਈ ਸਟੈਪਡ ਔਨ ਦ ਸਟੇਜ ਅਤੇ ਮੈਂ ਅਨਾਊਂਸ ਕੀਤਾ। ਉੱਥੇ ਆਰਟਿਸਟ ਆਏ ਹੋਏ ਸੀ ਇੱਕ ਦੋ, ਅਤੇ ਉਹ ਉਸ ਤੋਂ ਬਾਅਦ ਬਸ ਫਿਰ ਇਟ ਜਸਟ ਬਿਕੇਮ ਅ ਜਰਨੀ, ਇੱਕ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਕਹਿੰਦੇ ਨਾ ਇੱਕ ਲੜੀ ਬਣ ਗਈ ਬਸ।
0: ਹਾਂਜੀ, ਇਸ ਤਰ੍ਹਾਂ ਹੀ ਹੁੰਦਾ, ਬੰਦਾ ਹੌਲੀ ਹੌਲੀ ਸ਼ੁਰੂਆਤ ਕਰਦਾ ਅਤੇ ਬਾਅਦ ਦੇ ਵਿੱਚ ਅੱਗੇ ਵੱਧਦਾ ਹੀ ਜਾਂਦਾ ਹੈ। ਜਿਸ ਤਰ੍ਹਾਂ ਕਿ ਮੈਂ ਨੋਟ ਕੀਤਾ ਸੀ ਕਿ ਤੁਸੀਂ ਗੁਰਦਾਸ ਮਾਨ ਜੀ ਨੂੰ ਮਿਲੇ ਆ, ਤਰਸੇਮ ਜੱਸਰ ਜੀ ਨੂੰ ਮਿਲੇ ਆ, ਅਤੇ ਰੀਸੈਂਟਲੀ ਸਰਤਾਜ ਜੀ ਨੂੰ ਵੀ ਹੁਣ ਤੁਸੀਂ ਉੱਥੇ ਤੁਸੀਂ ਐੱਮ ਸੀ ਦਾ ਕੀਤਾ ਸੀਗਾ, ਅਤੇ ਕਿਸ ਤਰ੍ਹਾਂ ਮਤਲਬ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ ਸਾਰਿਆਂ ਨੂੰ ਮਿਲ ਕੇ, ਜਾਂ ਹੋਰ ਕਲਾਕਾਰ ਸਾਨੂੰ ਦੱਸੋਗੇ ਕਿਹੜੇ ਕਿਹੜੇ ਹੋਰ ਕਲਾਕਾਰਾਂ ਨੂੰ ਤੁਸੀਂ ਮਿਲੇ ਆ?
1: ਕਲਾਕਾਰਾਂ ਦਾ ਨਾਮ ਲੈਣਾ ਸਟਾਰਟ ਕਰਾਂ ਤਾਂ ਬਹੁਤ ਸਾਰੇ ਕਲਾਕਾਰ ਸੀ। ਸਰਗੁਣ ਮਹਿਤਾ ਸੀ, ਸੁਦੇਸ਼ ਲਹਿਰੀ ਜੀ ਸੀ, ਤਰਸੇਮ ਜੱਸਰ ਜਿਵੇਂ ਤੁਸੀਂ ਕਿਹਾ, ਅਮਿਤ ਟੰਡਨ ਜੀ ਸੀ, ਲੱਕੀ ਅਲੀ ਸੀ, ਮੈਂ ਦਿਲਜੀਤ ਦੋਸਾਂਝ ਹੋਸਟ ਨਹੀਂ ਕੀਤਾ ਬਟ ਮੈਨੂੰ ਬਹੁਤ ਅੱਛੀ ਓਪਰਚੁਨਿਟੀ ਮਿਲੀ ਕਿ ਜਦੋਂ ਦਿਲਜੀਤ ਦੋਸਾਂਝ ਜੀ ਦਾ ਸ਼ੋਅ ਹੋਇਆ ਸੀ ਮੈਂ ਬਿਲਕੁਲ ਅੱਗੇ ਖੜੀ ਸੀ ਐਂਡ ਉਹਨਾਂ ਨੇ ਮੈਨੂੰ ਇੱਕ ਹੱਗ ਦਿੱਤੀ। ਦੈਟ ਵਾਜ਼ ਲਾਈਕ ਅ ਸਪੈਸ਼ਲ ਮੂਮੈਂਟ ਇਨ ਮਾਈ ਲਾਈਫ ਐਂਡ ਆਈ ਵਿਲ ਨੈਵਰ ਫੋਰਗੈਟ ਦੈਟ। ਅਫਕੋਰਸ ਸਤਿੰਦਰ ਸਰਤਾਜ ਜੀ ਮੈਂ ਹੁਣੇ ਹੁਣੇ ਸ਼ੋਅ ਕੀਤਾ ਹੈ, ਵੈਰੀ ਲੱਕੀ, ਬਹੁਤ ਬਲੈਸਡ ਰਹੀ ਹਾਂ ਮੈਂ ਥਰੂ ਆਊਟ ਆਪਣੀ ਜਰਨੀ ਵਿੱਚ। ਬਹੁਤ ਲੋਕਾਂ ਨੇ ਮੈਨੂੰ ਬਹੁਤ ਕੰਮ ਦਿੱਤਾ ਹੈ, ਬਹੁਤ ਪਿਆਰ ਦਿੱਤਾ ਹੈ, ਆਡੀਅੰਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਸੋ ਰੀਅਲੀ ਬਿਨ ਬਲੈਸਡ। ਬਾਕੀ ਆਰਟਿਸਟ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਆ, ਬਟ ਇੰਨਾ ਜ਼ਰੂਰ ਕਹੂੰਗੀ ਕਿ ਜਿਹੜੇ ਨੀਵੇਂ ਰੁੱਖਾਂ ਨੂੰ ਫਲ ਲੱਗਦੇ ਆ ਜਿਵੇਂ ਕਹੀਦਾ, ਅਤੇ ਜਿੰਨਾ ਵੱਡਾ ਆਰਟਿਸਟ ਹੁੰਦਾ ਹੈ ਓਨਾ ਹੀ ਨੀਵਾਂ ਹੁੰਦਾ ਹੈ, ਓਨਾ ਹੀ ਨੀਵਾਂ ਰਹਿੰਦਾ ਹੈ, ਅਤੇ ਓਨਾ ਹੀ ਪਿਆਰ ਨਾਲ ਮਿਲਦਾ ਹੈ। ਗੁਰਦਾਸ ਮਾਨ ਜੀ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਸੀ, ਮੈਨੂੰ ਉਹ ਕਦੀ ਨਹੀਂ ਭੁੱਲੇਗਾ, ਉਹ ਮੂਮੈਂਟ ਬਹੁਤ ਸਪੈਸ਼ਲ ਸੀ ਮੇਰੇ ਲਈ।
0: ਹਾਂਜੀ,
1: ਅਤੇ ਬਸ ਉਹਨਾਂ ਨੇ ਬਹੁਤ ਪਿਆਰ ਦਿੱਤਾ ਸੀ ਅਤੇ ਮੇਰਾ ਨਾਮ ਪੁੱਛਿਆ ਸੀ ਬੜੇ ਪਿਆਰ ਨਾਲ, ਜਿਹੜੀ ਉਹਨਾਂ ਨਾਲ ਛੋਟੀ ਜਿਹੀ 2 ਸੈਕਿੰਡ ਦੀ ਮੀਟਿੰਗ ਸੀ, ਬਟ ਹਾਂ ਮੈਨੂੰ ਬਹੁਤ ਪਿਆਰ ਮਿਲਿਆ ਬਹੁਤ ਸਾਰੇ ਆਰਟਿਸਟ ਤੋਂ ਅਤੇ ਬਹੁਤ ਸਾਰੇ ਇਵੈਂਟਸ ਵਾਲਿਆਂ ਤੋਂ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਨਾਲ ਹਮੇਸ਼ਾ ਸਤਿਕਾਰ ਨਾਲ ਅੱਗੇ ਕੀਤਾ ਹੈ।
0: ਬਹੁਤ ਵਧੀਆ, ਸੁਣ ਕੇ ਬੜਾ ਵਧੀਆ ਲੱਗਿਆ। ਅਤੇ ਤੁਸੀਂ ਜਿਸ ਤਰ੍ਹਾਂ ਹੁਣ ਦੱਸੀਏ ਕਿ ਤੁਹਾਨੂੰ ਦਲਜੀਤ ਜੀ ਨਾਲ ਮਿਲ ਕੇ ਵਧੀਆ ਲੱਗਿਆ, ਗੁਰਦਾਸ ਮਾਨ ਜੀ ਨਾਲ, ਇਹਨਾਂ ਕਲਾਕਾਰਾਂ ਤੋਂ ਇਲਾਵਾ ਤੁਹਾਨੂੰ ਹੋਰ ਮਤਲਬ ਕਿਹਨਾਂ ਨਾਲ ਮਿਲ ਕੇ ਬੈਸਟ ਲੱਗਾ?
1: ਇੱਕ ਅਪਾਰ ਸ਼ਕਤੀ ਖੁਰਾਨਾ ਦੀ ਮੈਂ ਇੱਕ ਇੰਟਰਵਿਊ ਕੀਤੀ ਸੀ, ਜਿਵੇਂ ਅੱਜ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਮੈਂ ਉਹਨਾਂ ਲਈ ਇੰਟਰਵਿਊ ਲਿੱਤੀ ਸੀ। ਉਹ ਇੱਕ ਪ੍ਰੋਪਰ ਲਾਈਕ ਦੈਟ ਵਾਜ਼ ਅ ਡਿਫਰੈਂਟ ਫੇਸ, ਕਿਉਂਕਿ ਉਹ ਹਿੰਦੀ ਪੂਰੀ ਬੇਸ ਸੀ, ਐਂਡ ਮਤਲਬ ਮੈਨੂੰ ਐਵੇਂ ਲੱਗਦਾ ਹੈ ਕਿ ਮੈਂ ਸਾਰੀਆਂ ਲੈਂਗੁਏਜਸ ਨੂੰ ਕੈਪਚਰ ਕਰ ਲੈਂਦੀ ਹਾਂ, ਵੈਦਰ ਇਟਸ ਹਿੰਦੀ, ਇੰਗਲਿਸ਼ ਜਾਂ ਪੰਜਾਬੀ। ਸੋ ਮੈਂ ਉਹਨਾਂ ਦੀ ਇੱਕ ਇੰਟਰਵਿਊ ਲਿੱਤੀ ਸੀ, ਕਾਫੀ ਲੰਬੀ ਇੰਟਰਵਿਊ ਸੀ, ਮੈਂ ਕੁਐਸਚਨਸ ਲਿਖੇ ਸੀ, ਮੈਂ ਉਹਦੇ 'ਤੇ ਕਾਫੀ ਮਿਹਨਤ ਲਗਾਈ ਸੀ, ਉਹ ਕਾਫੀ ਅੱਛੀ ਸੀ। ਫਿਰ ਨੀਰੂ ਬਾਜਵਾ ਜੀ ਦੀ ਵੀ ਮੈਂ ਇੱਕ ਛੋਟੀ ਜਿਹੀ ਇੰਟਰਵਿਊ ਕੀਤੀ ਸੀ, ਉੱਥੇ ਉਹਨਾਂ ਦਾ ਮੀਟ ਐਂਡ ਗ੍ਰੀਟ ਸੀ, ਦੈਟ ਵਾਜ਼ ਅ ਗੁੱਡ ਐਕਸਪੀਰੀਅੰਸ ਐਜ਼ ਵੈਲ, ਉਹ ਵੀ ਬਹੁਤ ਡਾਊਨ ਟੂ ਅਰਥ ਐਂਡ ਬਹੁਤ ਨਾਈਸ ਸੀ। ਸੋ
0: ਠੀਕ ਆ, ਆਈ ਥਿੰਕ ਜਿਸ ਜਿੱਥੋਂ ਤੱਕ ਤੁਸੀਂ ਦੱਸ ਰਹੇ ਹੋ ਤੁਸੀਂ ਵੱਖਰੇ ਵੱਖਰੇ ਕਲਾਕਾਰਾਂ ਨੂੰ ਮਿਲੇ ਆ, ਲਾਈਕ ਸਾਰੇ ਹੁਣ ਲਾਈਕ ਸਾਰੇ ਵਧੀਆ ਹੀ ਹੁੰਦੇ ਨੇ, ਡਾਊਨ ਟੂ ਅਰਥ ਹੋਣ, ਜਿੱਦਾਂ ਬੇਸਿਕਲੀ ਇਹ ਗੱਲ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਜਿਹੜਾ ਤੁਹਾਡੇ ਤੋਂ ਨੀਵਾਂ ਬੰਦਾ ਉਹਨੂੰ ਕਿਸ ਤਰ੍ਹਾਂ ਟ੍ਰੀਟ ਕਰਦੇ ਆ, ਇਹੀ ਚੀਜ਼ ਹੁੰਦੀ ਆ ਦੇਖਣ ਵਾਲੀ। ਅਤੇ ਪੈਣੀ ਜੀ, ਮੈਂ ਹੋਰ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਦੱਸਿਆ ਕਿ ਕਲਾਕਾਰ ਵੱਖਰੇ ਵੱਖਰੇ ਕਲਾਕਾਰਾਂ ਨੂੰ ਮਿਲੇ, ਅਤੇ ਲਾਈਕ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਚੈਲੇਂਜਸ ਵੀ ਫੇਸ ਕੀਤੇ?
1: ਡੈਫੀਨੇਟਲੀ, ਕਈ ਵਾਰੀ ਜਦੋਂ ਤੁਸੀਂ ਐਵੇਂ ਦੇ ਫੀਲਡ ਦੇ ਵਿੱਚ ਹੁੰਦੇ ਹੋ, ਲੋਕ ਤੁਹਾਡੇ ਬਾਰੇ ਬਹੁਤ ਅਸੰਪਸ਼ਨਸ ਬਣਾ ਲੈਂਦੇ ਨੇ ਕਿ ਕੁਛ ਲੋਕ ਸੋਚਦੇ ਤੁਸੀਂ ਅੱਕੜੇ ਹੋਵੋਗੇ ਜਾਂ ਤੁਸੀਂ ਕੁਛ ਗਲਤ ਕਰ ਰਹੇ ਹੋ, ਬਟ ਆਈ ਥਿੰਕ ਮੈਂ ਆਪਣਾ ਫੰਡਾ ਬਹੁਤ ਸਿੰਪਲ ਰੱਖਿਆ ਹੋਇਆ, ਆਪਣਾ ਕੰਮ ਕਰੀ ਜਾਓ, ਆਪਣੇ ਵਾਹਿਗੁਰੂ ਨਾਲ ਆਪਣਾ ਫੇਥ ਰੱਖੋ ਅਤੇ ਬਸ ਅੱਗੇ ਵਧੀ ਜਾਓ, ਜੋ ਤੁਹਾਨੂੰ ਓਪਰਚੁਨਿਟੀਜ਼ ਆਉਣ ਉਹਦੇ ਲਈ ਥੈਂਕ ਯੂ ਬੋਲੋ, ਐਂਡ ਦੈਟਸ ਇਟ। ਹੋਰ ਫਾਲਤੂ ਦੀਆਂ ਗੱਲਾਂ ਦੇ ਵਿੱਚ ਮੈਂ ਬਿਲੀਵ ਨਹੀਂ ਕਰਦੀ ਅਤੇ ਮੈਂ ਪੋਲੀਟਿਕਸ ਦੇ ਵਿੱਚ ਬਿਲੀਵ ਨਹੀਂ ਕਰਦੀ। ਆਈ ਥਿੰਕ ਅੱਗੇ ਵਧਣਾ, ਆਪਣਾ ਕੰਮ ਕਰਨਾ ਹੈ ਅਤੇ ਥੈਂਕ ਯੂ ਬੋਲੀ ਜਾਓ, ਬੀ ਗਰੇਟਫੁਲ ਐਵਰੀ ਡੇ and that's it.
0: That's very true. Rab da shukar ta har time karna chahida sanu ki jo vi sanu de reha ja si jo kar rahe ha oh rab de under hi ha.
1: Bilkul ji.
0: Penny ji appa fer hun ik chota ja gana play karde ha Amrinder Gill di awaz de vich chal jindi eh gana suno eh dosto fer milde ha is geet to baad.

0: ਦੋਸਤੋ, ਤੁਸੀਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ, ਹੋਪਫੁਲੀ ਤੁਹਾਨੂੰ ਪਸੰਦ ਆਇਆ ਹੋਣਾ। ਮੈਨੂੰ ਤੇ ਬਹੁਤ ਪਿਆਰਾ ਲੱਗਦਾ ਇਹ ਵਾਲਾ ਗੀਤ। ਪੈਨੀ ਜੀ, ਤੁਹਾਨੂੰ ਕਿਹੋ ਜਿਹਾ ਲੱਗਾ?
1: ਬਹੁਤ ਸੋਹਣਾ, ਵੈਰੀ ਨਾਈਸ।
0: ਦੋਸਤੋ, ਤੁਹਾਨੂੰ ਦੱਸ ਦਈਏ, ਅੱਜ ਸਾਡੇ ਸਟੂਡੀਓ ਦੇ ਵਿੱਚ ਪੈਨੀ ਕੌਰ ਜੀ ਆਏ ਨੇ। ਉਹਨਾਂ ਨੇ ਉਹਨਾਂ ਦੇ ਨਾਲ ਅੱਜ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਥੋੜ੍ਹੀ ਜਿਹੀ ਉਹਨਾਂ ਦੀ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ। ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਸੁਣ ਲਿਓ ਰੇਡੀਓ ਐਡੀਲੇਟ 101.5। ਮੈਂ ਹਾਂ ਪਰਮਜੀਤ ਅਤੇ ਇਹ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਜਾਂਦਾ ਹੈ ਹਰ ਚੌਥੇ ਐਤਵਾਰ 1 to 2 PM ਤੱਕ। ਦੋਸਤੋ, ਥੋੜ੍ਹਾ ਜਿਹਾ ਮੈਂ ਕੁਛ ਰੇਡੀਓ ਐਡੀਲੇਟ ਬਾਰੇ ਵੀ ਕਹਿਣਾ ਚਾਹੁੰਦੀ ਸੀ ਕਿ ਜਿਹੜਾ ਰੇਡੀਓ ਐਡੀਲੇਟ ਹੈ ਨਾ, 50 ਸਾਲਾਂ ਤੋਂ ਕੰਮ ਕਰ ਰਿਹਾ ਹੈ ਅਤੇ ਕਮਿਊਨਿਟੀ ਰੇਡੀਓ ਹੈਗਾ ਇਹ। ਅਤੇ ਇਹਦੇ ਵਿੱਚ ਇਹ ਜਿਹੜਾ ਮਈ ਮਹੀਨਾ ਚੱਲ ਰਿਹਾ, ਉਹਦੇ ਵਿੱਚ ਅਸੀਂ ਸਬਸਕ੍ਰਾਈਬ ਫੇਸਟ ਜਿਹੜੀ ਉਹ ਚੱਲ ਰਿਹਾ ਇਹ ਮਹੀਨਾ, ਇਹਦੇ ਵਿੱਚ ਅਸੀਂ ਰਿਕੁਐਸਟ ਕਰ ਰਹੇ ਹਾਂ ਜਿਹੜੇ ਸਾਡੇ ਲਿਸਨਰਸ ਆ ਕਿ ਉਹ ਸਬਸਕ੍ਰਾਈਬ ਕਰਨ ਸਾਡੇ ਇਸ ਰੇਡੀਓ ਨੂੰ। ਅਤੇ ਉਹਦੇ ਵਿੱਚ ਜੇ ਤੁਸੀਂ ਹੋਰ ਤੁਸੀਂ ਜਾਣਕਾਰੀ ਚਾਹੁੰਦੇ ਹਾਂ ਤਾਂ radioadelaide.com.au ਤੇ ਜਾ ਕੇ ਪਲੀਜ਼ ਹੋਰ ਜਾਣਕਾਰੀ ਲਓ ਅਤੇ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰਨਾ। ਅਤੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਵੱਖਰੇ ਵੱਖਰੇ ਤੁਹਾਡੇ ਕੋਲ ਆਪਸ਼ਨਸ ਹੋਊਗੇ, ਜਾਂ ਜੇ ਤਾਂ ਤੁਸੀਂ ਮੰਥਲੀ ਸਬਸਕ੍ਰਿਪਸ਼ਨ ਲੈਣੀ ਆ ਤਾਂ ਉਹਦੇ ਲਈ ਤੁਹਾਨੂੰ ਓਨਲੀ $10 ਪੇ ਕਰਨੇ ਪਏਗੇ ਉਹਦੇ ਵਾਸਤੇ। ਅਤੇ ਜੇ ਤੁਸੀਂ ਪੂਰੀ ਸਾਲ ਦੀ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਤੁਸੀਂ ਓਨਲੀ $90 ਪੇ ਕਰਨੇ ਆ। ਅਤੇ ਜੇ ਤੁਹਾਡੇ ਕੋਲ ਕਨਸੈਸ਼ਨ ਹੈਗਾ ਤਾਂ ਤੁਸੀਂ ਓਨਲੀ $45 ਪੇ ਕਰੋਗੇ ਉਹਦੇ ਵਾਸਤੇ। ਅਤੇ ਰੇਡੀਓ ਐਡੀਲੇਟ ਦੇ ਬਾਰੇ ਅਸੀਂ ਹੋਰ ਗੱਲਾਂ ਵੀ ਕਰਾਂਗੇ ਅਤੇ ਨਾਲ ਨਾਲ ਅਸੀਂ ਹੋਰ ਵੀ ਆਪਣੀ ਪੈਨੀ ਕੌਰ ਜੀ ਦੇ ਨਾਲ ਗੱਲਾਂ ਜਾਰੀ ਰੱਖਦੇ ਹਾਂ। ਪੈਨੀ ਕੌਰ ਜੀ, ਤੁਹਾਨੂੰ ਮੈਂ ਹੋਰ ਕੁਸ਼ਚਨ ਪੁੱਛਣਾ ਸੀ ਕਿ ਜਿਸ ਤਰ੍ਹਾਂ ਰੀਸੈਂਟਲੀ ਤੁਸੀਂ ਹੁਣ ਭੰਗੜਾ ਵਰਕਆਊਟ ਦਾ ਸ਼ੁਰੂ ਕੀਤਾ ਹੈ,
1: ਹਾਂਜੀ,
0: ਉਹਦੇ ਬਾਰੇ ਦੱਸੋ ਕਿ ਤੁਸੀਂ ਉਹਦਾ ਆਈਡੀਆ ਤੁਹਾਡੇ ਮਨ 'ਚ ਕਿਸ ਤਰ੍ਹਾਂ ਆਇਆ ਜਾਂ ਤੁਹਾਨੂੰ ਕਿਸਨੇ ਪ੍ਰੇਰਿਤ ਕੀਤਾ ਹੈ ਇਸ ਦੇ ਵਾਸਤੇ?
1: ਓਕੇ, ਪਹਿਲੇ ਤਾਂ ਮੈਂ ਆਪ ਕੁਛ ਐਵੇਂ ਦਾ ਕਰਨਾ ਚਾਹੁੰਦੀ ਸੀ ਜਿਹਦੇ ਵਿੱਚ ਫਿਟਨੈਸ ਹੋਏ, ਬਟ ਮੈਂ ਡਾਂਸ ਮੈਨੂੰ ਲੱਗਦਾ ਮੈਂ ਠੀਕ ਠਾਕ ਕਰ ਲੈਂਦੀ ਹਾਂ। ਸੋ ਮੈਨੂੰ ਇਹ ਸੀ ਕਿ ਮੈਂ ਸਿੱਖਣਾ ਨਹੀਂ ਚਾਹੁੰਦੀ, ਆਈ ਡੋਂਟ ਵਾਂਟ ਟੂ ਲਰਨ ਸਟੈਪ ਬਾਏ ਸਟੈਪ ਡਾਂਸਿੰਗ, ਬਟ ਮੈਨੂੰ ਇਹ ਸੀ ਕਿ ਮੈਂ ਫਿਟਨੈਸ ਕਰਨਾ ਚਾਹੁੰਦੀ ਹਾਂ ਡਾਂਸ ਦੇ ਨਾਲ, ਕਿਉਂਕਿ ਮੈਨੂੰ ਜਿਮ ਜਾਣਾ ਜ਼ਿਆਦਾ ਪਸੰਦ ਨਹੀਂ ਹੈ। ਮੇਰੇ ਬਹੁਤ ਸਾਰੇ ਕਲੋਜ਼ ਫਰੈਂਡਸ ਮੈਨੂੰ ਕਹਿੰਦੇ ਰਹਿੰਦੇ ਆ, ਬਟ ਆਈ ਐਮ ਵੈਰੀ ਆਈ ਡੋਂਟ ਲਾਈਕ ਜਿਮ, ਸੋ ਆਈ ਵਾਂਟਿਡ ਟੂ ਡੂ ਸਮਥਿੰਗ ਉਹਦੇ ਰਿਲੇਟਡ, ਐਂਡ ਬਸ ਉਸ ਤੋਂ ਫਿਟਨੈਸ ਬਰਨ ਆਊਟ ਦਾ ਆਈਡੀਆ ਆਇਆ। ਥੈਂਕਫੁਲੀ ਆਈ ਹੈਵ ਦਿਸ ਵੈਰੀ ਗੁੱਡ ਫਰੈਂਡ ਆਫ ਮਾਈਨ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ। ਇੱਕ ਫੰਕਸ਼ਨ ਸੈਂਟਰ ਹੈਗਾ ਉਹਨਾਂ ਦਾ, ਰਿਸ਼ੀ ਨਾਮ ਹੈ ਉਹਨਾਂ ਦਾ, ਐਂਡ ਪਾਮਸ ਫੰਕਸ਼ਨ ਸੈਂਟਰ ਹੈਗਾ ਉਹਨਾਂ ਦਾ, ਐਂਡ ਹੀ ਪੁਸ਼ਟ ਮੀ ਕਿ ਤੁਸੀਂ ਕਰਨਾ ਹੈ ਅਤੇ ਯੂ ਕੈਨ ਡੂ ਇਟ, ਐਂਡ ਵੀ ਸਟਾਰਟਡ ਦਿਸ, ਐਂਡ ਇਟਸ ਕਾਲਡ ਫਿਟਨੈਸ ਬਰਨ ਆਊਟ। ਫਿਟਨੈਸ ਬਰਨ ਆਊਟ ਦੇ ਅੰਦਰ ਹੁਣ ਅਸੀਂ ਯੋਗਾ ਵੀ ਸਟਾਰਟ ਕੀਤਾ ਹੈ, ਵਿਚ ਇਜ਼ ਅ ਨਿਊ ਬ੍ਰਾਂਚ ਟੂ ਇਟ। ਭੰਗੜਾ ਬਰਨ ਆਊਟ, ਵੀ ਹੈਵ ਬਾਲੀਵੁੱਡ ਬਰਨ ਆਊਟ, ਐਂਡ ਨਾਓ ਵੀ ਹੈਵ ਯੋਗਾ ਬਰਨ ਆਊਟ ਐਜ਼ ਵੈਲ। ਸੋ ਸਾਰਾ ਆਈਡੀਆ ਫਿਟਨੈਸ ਬੇਸਡ ਹੀ ਸੀ। ਭੰਗੜਾ ਓਬਵੀਅਸਲੀ ਸਾਡੀ ਆਪਣੀ ਫੋਕ ਕਲਚਰ ਹੈ, ਸੋ ਉਹਨੂੰ ਵੀ ਅੱਗੇ ਵਧਾਉਣ ਲਈ, ਪਲੱਸ ਬਾਲੀਵੁੱਡ ਦਾ ਸ਼ੌਂਕ, ਗਾਣਿਆਂ ਦਾ ਸ਼ੌਂਕ ਹੈਗਾ ਹੈ, ਸੋ ਬਾਲੀਵੁੱਡ ਐਂਡ ਹੁਣ ਯੋਗਾ, ਬਿਕੋਜ਼ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਯੋਗਾ ਦੀ ਵੀ ਜ਼ਰੂਰਤ ਹੈ। ਕਮਿਊਨਿਟੀ ਦੇ ਵਿੱਚ ਬਹੁਤ ਇਹ ਵਾਲੀਆਂ ਚੀਜ਼ਾਂ ਆਈ ਥਿੰਕ ਸਾਡੇ ਇੱਥੇ ਕਈ ਵਾਰੀ ਲੈਕ ਕਰਦੀਆਂ ਨੇ, ਸੋ ਮੈਨੂੰ ਆਪਣੇ ਆਪ ਨੂੰ ਜ਼ਰੂਰਤ ਸੀ, ਸੋ ਮੈਨੂੰ ਲੱਗਿਆ ਕਿ ਇਹਨੂੰ ਐਜ਼ ਅ ਹੋਲ ਸ਼ੁਰੂ ਕਰਦੇ ਹਾਂ, ਅਗਰ ਲੋਕ ਆ ਜਾਣ ਬਹੁਤ ਹੀ ਵਧੀਆ। ਸੋ ਬਸ ਇਹਦੇ ਵਿੱਚ ਕੋਈ ਕਮਾਉਣ ਦਾ ਉਹ ਨਹੀਂ ਸੀ, ਸਿਰਫ $10 ਆਈ ਵਾਜ਼ ਲਾਈਕ ਕਿ ਠੀਕ ਹੈ, ਆਈ ਜਸਟ ਵਾਂਟ ਕਿ ਲੋਕ ਆਉਣ ਐਂਡ ਅਸੀਂ ਇਕੱਠੇ ਵਰਕਆਊਟ ਕਰੀਏ, ਬਸ ਇਹੀ ਪਲਾਨ ਸੀ।
0: ਠੀਕ ਆ, ਪਲਾਨ ਤੁਹਾਡਾ ਬਹੁਤ ਵਧੀਆ ਸੀ, ਕਿਉਂਕਿ ਆਈ ਥਿੰਕ ਮੈਂ ਵੀ ਜੁਆਇਨ ਕੀਤਾ ਭੰਗੜਾ ਵਰਕਆਊਟ, ਮੈਨੂੰ ਬੜਾ ਵਧੀਆ ਲੱਗਿਆ ਕਿ ਸੱਚੀ ਵਰਕਆਊਟ ਹੁੰਦਾ ਹੈ ਉਹਦੇ ਵਿੱਚ। ਅਤੇ ਯੋਗਾ ਦਾ ਮੈਨੂੰ ਨਹੀਂ ਪਤਾ ਸੀ, ਯੋਗਾ ਤੁਸੀਂ ਕਿਹੜੇ ਦਿਨ ਸ਼ੁਰੂ ਕਰ ਰਹੇ ਹੋ?
1: ਅੱਜ ਹੀ ਅਸੀਂ ਉਹਦਾ ਪੋਸਟ ਪਾਇਆ, ਇਨਫੈਕਟ ਅਸੀਂ ਯੋਗਾ ਵੀ ਸਟਾਰਟ ਕਰ ਰਹੇ ਹਾਂ ਥਰਸਡੇਜ਼ ਨੂੰ ਹੀ 5 to 6 o'clock, ਉੱਥੇ ਹੀ ਸੇਮ ਲੋਕੇਸ਼ਨ। ਸੋ ਵੈਰੀ ਐਕਸਾਈਟਿਡ, ਦੇਖਦੇ ਹਾਂ ਲੋਕ ਕਿਵੇਂ ਉਹਨੂੰ ਕਿੰਨਾ ਪਿਆਰ ਦਿੰਦੇ ਆ, ਹੋਪਫੁਲੀ ਜਿੰਨਾ ਬਾਲੀਵੁੱਡ ਅਤੇ ਭੰਗੜਾ ਨੂੰ ਦਿੱਤਾ ਹੈ, ਹੋਪਫੁਲੀ ਯੋਗਾ ਨੂੰ ਵੀ ਉਨਾ ਹੀ ਪਿਆਰ ਮਿਲੇਗਾ, ਸੋ ਲੈਟਸ ਸੀ।
0: ਅਤੇ ਤੁਸੀਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਬਾਕੀ ਜਿਹੜੀਆਂ ਕਲਾਸਿਸ ਕਿਹੜੇ ਕਿਹੜੇ ਦਿਨ ਹੁੰਦੀਆਂ, ਜੇ ਕੋਈ ਜੁਆਇਨ ਕਰਨਾ ਚਾਹੁੰਦਾ ਤਾਂ ਉਹ ਵੀ ਆ ਸਕਦੇ ਨੇ?
1: ਡੈਫੀਨੇਟਲੀ, ਬਾਲੀਵੁੱਡ ਵਰਕਆਊਟ ਸਾਡੇ ਟਿਊਜ਼ਡੇਜ਼ ਨੂੰ ਹੁੰਦੇ ਨੇ 6:30 to 7:30 PM ਐਟ ਦ ਪਾਮਸ, ਐਂਡ ਸਾਡੇ ਥਰਸਡੇਜ਼ ਨੂੰ ਭੰਗੜਾ ਵਰਕਆਊਟ ਹੁੰਦਾ ਹੈ 6:30 to 7:30, ਐਂਡ ਹੁਣ ਯੋਗਾ ਵੀ ਥਰਸਡੇਜ਼ ਨੂੰ 5 o'clock to 6 o'clock, ਫਿੰਗਰਸ ਕ੍ਰੋਸਡ।
0: ਹਾਂਜੀ, ਹੋਪਫੁਲੀ ਵਧੀਆ ਹੀ ਜਾਏਗਾ, ਕਿਉਂਕਿ ਜਦੋਂ ਕੋਈ ਚੀਜ਼ ਵਧੀਆ ਇੰਟੈਂਸ਼ਨ ਲੈ ਕੇ ਕੀਤੀ ਜਾਂਦੀ ਆ ਤਾਂ ਉਹ ਵਧੀਆ ਹੀ ਹੁੰਦੀ ਆ, ਕਿ ਇਹਦੇ ਵਿੱਚ ਕੁਛ ਡਰਨ ਵਾਲੀ ਗੱਲ ਨਹੀਂ ਹੈ। ਬੈਸਟ ਆਫ ਲੱਕ ਫੋਰ ਦੈਟ।
1: ਥੈਂਕ ਯੂ ਸੋ ਮਚ।
0: ਅਤੇ ਜਿਸ ਤਰ੍ਹਾਂ ਕਿ ਤੁਸੀਂ ਹੁਣ ਇਹਦੇ ਦੱਸੀ ਕਿ ਭੰਗੜਾ ਵਰਕਆਊਟ ਤਾਂ ਤੁਸੀਂ ਕਰ ਰਹੇ ਹੋ ਅਤੇ ਆ ਤਿੰਨ ਕਲਾਸਿਸ ਬੇਸਿਕਲੀ ਤੁਸੀਂ ਕਰੋਗੇ ਵੀਕ ਦੇ ਵਿੱਚ, ਇਸ ਤੋਂ ਇਲਾਵਾ ਤੁਹਾਨੂੰ ਤੁਹਾਡੇ ਲਾਈਕ ਕੀ ਹੋਰ ਫਿਊਚਰ ਪਲਾਨਸ ਕੀ ਨੇ, ਲਾਈਕ ਤੁਸੀਂ ਕੀ ਹੋਰ ਕਰਨਾ ਚਾਹੁੰਦੇ ਆ?
1: ਮੇਰੇ ਦਿਮਾਗ ਵਿੱਚ ਕੁਛ ਚੀਜ਼ਾਂ ਚੱਲ ਰਹੀਆਂ ਨੇ ਰਿਲੇਟਿਡ ਟੂ ਇਹੀ ਫਿਟਨੈਸ ਦੇ ਰਿਲੇਟਿਡ ਹੀ। ਫਿਟਨੈਸ ਬਰਨ ਆਊਟ ਨੂੰ ਮੈਂ ਹੋਰ ਕਾਫੀ ਅੱਗੇ ਵਧਾਉਣਾ ਚਾਹੁੰਦੀ ਹਾਂ, ਬਿਕੋਜ਼ ਸਾਡੀ ਸੋਸਾਇਟੀ ਦੇ ਵਿੱਚ ਆਈ ਥਿੰਕ ਇਹਦੀ ਕਾਫੀ ਜ਼ਰੂਰਤ ਹੈ, ਅਤੇ ਲੋਕ ਫਿੱਟ ਹੋਣਾ ਚਾਹੁੰਦੇ ਨੇ ਬਟ ਓਬਵੀਅਸਲੀ ਸਾਨੂੰ ਜ਼ਰੀਏ ਨਹੀਂ ਮਿਲਦੇ, ਪਲੱਸ ਬਹੁਤ ਲੋਕ ਜਿਮਸ ਲਾਈਕ ਨਹੀਂ ਕਰਦੇ ਜਿਵੇਂ ਮੈਂ ਨਹੀਂ ਕਰਦੀ। ਸੋ ਆਈ ਥਿੰਕ ਇਹਨੂੰ ਹੀ ਅੱਗੇ ਵਧਾਵਾਂਗੇ। ਸੋ ਬਾਬਾ ਜੀ ਕਰਨ, ਬਸ ਅੱਗੇ ਬਾਬਾ ਜੀ ਰਾਹ ਦਿਖਾਉਂਦੇ ਰਹਿਣਗੇ, ਅਸੀਂ ਅੱਗੇ ਅੱਗੇ ਚੱਲਦੇ ਰਹਾਂਗੇ, ਬਸ ਪਰਮਜੀਤ ਜੀ ਇਹੀ ਪਲਾਨ ਹੈ।
0: ਹਾਂਜੀ ਬਿਲਕੁਲ, ਜੋ ਲਾਈਕ ਮਨ 'ਚ ਜੇ ਸੱਚੇ ਕਹਿੰਦੇ ਹੁੰਦੇ ਸੱਚੇ ਸੁਪਨੇ ਲੈ ਕੇ ਬੰਦਾ ਤੁਰਦਾ, ਉਹ ਰੱਬ ਵੀ ਸਾਥ ਦਿੰਦਾ ਹੀ ਹੈ ਅਤੇ ਖਾਬ ਪੂਰੇ ਹੁੰਦੇ ਨੇ ਜ਼ਰੂਰ।
1: ਬਿਲਕੁਲ
0: ਭੈਣੀ ਜੀ, ਮੈਂ ਹੋਰ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਕਿ ਹੁਣ ਮਈ ਦਾ ਮਹੀਨਾ ਨਿਕਲਿਆ ਨਾ, ਮਈ ਮੇਰਾ ਇਹ ਹੁੰਦਾ ਕਿ ਜਦੋਂ ਮੈਂ ਪ੍ਰੋਗਰਾਮ ਦੇ ਵਿੱਚ ਚਾਹੁੰਦੀ ਹਾਂ ਕਿ ਥੋੜ੍ਹੇ ਜਿਹੇ ਮਈ ਮਹੀਨੇ 'ਚ ਜਿਹੜੇ ਇਵੈਂਟਸ ਨਿਕਲ ਕੇ ਗਏ ਜਾਂ ਕੁਛ ਹੋਇਆ ਉਹਦੇ ਬਾਰੇ ਆਪਾਂ ਗੱਲ ਕਰੀਏ।
1: ਠੀਕ,
0: ਮਈ ਦੇ ਮਹੀਨੇ ਦੇ ਵਿੱਚ ਹੁਣ 10 ਮਈ ਸੀਗਾ ਅਤੇ ਮਦਰਸ ਡੇ ਸੀਗਾ
1: ਜੀ,
0: ਤੁਸੀਂ ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ ਕਿ ਤੁਸੀਂ ਕਿੱਦਾਂ ਸੈਲੀਬ੍ਰੇਟ ਕੀਤਾ ਜਾਂ ਤੁਸੀਂ ਕਿੱਦਾਂ ਤੁਹਾਡਾ ਦਿਨ ਰਿਹਾ?
1: ਮੈਂ ਪਹਿਲੀ ਵਾਰ ਜਿੰਨੀ ਦੇਰ ਦੀ ਮੈਂ ਆਸਟ੍ਰੇਲੀਆ ਆਈ ਹਾਂ, ਆਈ ਐਮ ਵੈਰੀ ਬਲੈਸਡ ਟੂ ਹੈਵ ਮਾਈ ਮਦਰ ਹੇਅਰ ਇਨ ਐਡੀਲੇਡ ਵਿਦ ਮੀ ਇਸ ਟਾਈਮ 'ਤੇ ਜਦੋਂ ਮਦਰਸ ਡੇ ਸੀ। ਸੋ ਮੰਮਾ ਨਾਲ ਸਪੈਂਡ ਕੀਤਾ, ਅਸੀਂ ਥੋੜ੍ਹਾ ਬਾਹਰ ਗਏ, ਡਿਨਰ ਵਗੈਰਾ ਕੀਤਾ, ਮੰਮਾ ਨੂੰ ਗਿਫਟ ਦਿੱਤਾ, ਉਹਨਾਂ ਨੂੰ ਸ਼ੋਪਿੰਗ ਦਾ ਬਹੁਤ ਸ਼ੌਂਕ ਹੈ, ਸੋ ਅਸੀਂ ਥੋੜ੍ਹਾ ਜਿਹਾ ਸ਼ੋਪਿੰਗ ਵਗੈਰਾ ਗਏ। ਸੋ ਮਦਰਸ ਡੇ ਥੈਂਕਫੁਲੀ ਇਸ ਵਾਰੀ ਮੰਮਾ ਦੇ ਨਾਲ ਸੀ, ਮੰਮਾ ਪਾਪਾ ਆਏ ਹੋਏ ਨੇ ਦੋਨੋਂ। ਆਈ ਬੀਨ ਵੈਰੀ ਵੈਰੀ ਬਲੈਸ ਟੂ ਹੈਵ ਮਾਈ ਪੇਰੈਂਟਸ ਹੇਅਰ ਐਂਡ ਉਹਨਾਂ ਦੇ ਸਪੋਰਟ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਅੱਗੇ ਵੱਧਦੀ ਹਾਂ। ਸੋ ਵੈਰੀ ਵੈਰੀ ਲੱਕੀ ਐਂਡ ਵੈਰੀ ਬਲੈਸ ਟੂ ਹੈਵ ਦੈਮ ਹੇਅਰ ਐਟ ਦਿਸ ਟਾਈਮ।
0: ਹਾਂਜੀ ਉਹ ਤਾਂ ਹੈ ਕਿ ਪੇਰੈਂਟਸ ਦਾ ਸਾਥ ਹੋਵੇ, ਲਾਈਕ ਫੈਮਲੀ ਦਾ ਬੇਸਿਕਲੀ ਸਾਥ ਹੋਵੇ ਤਾਂ ਉਹ ਹਮੇਸ਼ਾ ਲਾਈਕ ਬੱਚੇ ਹਮੇਸ਼ਾ ਅੱਗੇ ਵੱਧਦੇ ਹੀ ਨੇ।
1: ਬਿਲਕੁਲ ਬਿਲਕੁਲ।
0: ਅਤੇ ਇਸ ਤਰ੍ਹਾਂ ਹੁੰਦਾ ਕਿ ਮਦਰਸ ਡੇ ਦੇ ਬਾਰੇ ਹੀ ਮੈਂ ਹੋਰ ਗੱਲ ਕਰਨਾ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਮਦਰਸ ਡੇ ਨੂੰ ਮਦਰਸ ਡੇ ਵਾਲੇ ਦਿਨ ਹੀ ਮਨਾਉਣਾ ਨਹੀਂ ਚਾਹੀਦਾ, ਆਈ ਥਿੰਕ ਕਿ ਆਪਾਂ ਨੂੰ ਜਿਹੜੇ ਆਪਣੇ ਪੇਰੈਂਟਸ ਆ ਮਦਰਸ ਨੂੰ ਖਾਸ ਕਰਕੇ ਬੱਚਿਆਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਕਿ ਹਾਂ ਲਾਈਕ ਦੇ ਲੁੱਕ ਆਫਟਰ ਫਰੋਮ ਦ ਬਿਗਿਨਿੰਗ, ਹੈ ਨਾ, ਬੱਚੇ ਨੂੰ ਜਦੋਂ ਜਨਮ ਦਿੰਦੇ ਉਦੋਂ ਤੋਂ ਬੱਚੇ ਤਾਂ ਧਿਆਨ ਰੱਖਦੀ ਆ ਮਾਂ, ਤਾਂ ਲਾਈਕ ਨੋਟ ਕਿ ਉਹਨਾਂ ਨੂੰ ਸਪੈਸ਼ਲ ਉਸ ਦਿਨ ਹੀ ਸਪੈਸ਼ਲ ਬਣਾਓ ਜਿੱਦਣ ਮਦਰਸ ਡੇ ਆ, ਉਹਨਾਂ ਦਾ ਹਰ ਦਿਨ ਸਪੈਸ਼ਲ ਬਣਾਓ, ਉਹਨਾਂ ਨੂੰ ਵਧੀਆ ਟ੍ਰੀਟ ਕਰੋ, ਵਧੀਆ ਵਧੀਆ ਗਿਫਟ ਲੈ ਕੇ ਦਿਓ
1: ਜੀ। ਮਾਵਾਂ ਠੰਡੀਆਂ ਛਾਵਾਂ, ਮੋਮ ਐਂਡ ਡੈਡ ਹੈਜ਼ ਬੀਨ ਮਾਈ ਰੌਕ ਸੋਲਿਡ, ਮਤਲਬ ਮੈਂ ਲਾਈਫ ਵਿੱਚ ਜਿੰਨਾ ਵੀ ਕੁਛ ਅਚੀਵ ਕੀਤਾ ਮੈਨੂੰ ਨਹੀਂ ਲੱਗਦਾ ਅਗਰ ਉਹ ਮੇਰੇ ਨਾਲ ਨਹੀਂ ਹੁੰਦੇ ਮੈਂ ਉਹਨਾਂ ਤੋਂ ਬਿਨਾਂ ਨਹੀਂ ਕਰ ਸਕਦੀ ਸੀ, ਕੁਛ ਵੀ ਨਹੀਂ ਕਰ ਸਕਦੀ ਸੀ ਮੈਂ ਉਹਨਾਂ ਤੋਂ ਬਿਨਾਂ, ਕੁਛ ਵੀ ਨਹੀਂ ਆ। ਸੋ ਉਹ ਹਮੇਸ਼ਾ ਜਿੱਥੇ ਵੀ ਮੈਂ ਖੜੀ ਹੋਈ ਹਾਂ, ਮੈਂ ਜੋ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਮੇਰੇ ਡਿਸੀਜਨਸ ਨੂੰ ਉਹ ਬਹੁਤ ਘੱਟ ਡਾਊਟ ਕਰਦੇ ਨੇ, ਜੇ ਕਰਦੇ ਨੇ ਤਾਂ ਮੈਂ ਸਮਝਦੀ ਹਾਂ ਕਿ ਉਹ ਕਦੋਂ ਅਤੇ ਕਿਉਂ ਕਰਦੇ ਨੇ। ਉਹ ਹੀ ਕਹਿੰਦੇ ਉਹਨਾਂ ਦਾ ਗਲਤ ਕਿਹਾ ਵੀ ਸੁਣਨਾ ਪੈਂਦਾ ਹੈ, ਕਿਉਂਕਿ ਬਿਲਕੁਲ ਸਹੀ ਕਹਿੰਦੇ ਆਪਣੇ ਐਕਸਪੀਰੀਅੰਸਿਸ ਤੋਂ ਬੋਲਦੇ ਨੇ। ਸੋ ਡੈਫੀਨੇਟਲੀ ਮਦਰ ਫਾਦਰ ਤੋਂ ਬਿਨਾਂ ਆਈ ਥਿੰਕ ਮੈਂ ਕੁਛ ਵੀ ਨਹੀਂ ਹਾਂ ਆਪਣੇ।
0: ਹਾਂਜੀ ਉਹ ਤਾਂ ਹੈ, ਜਿਸ ਤਰ੍ਹਾਂ ਕਿ ਹੁਣ ਤੁਸੀਂ ਦੱਸ ਰਹੇ ਸੀ ਕਿ ਹਾਂ ਮਦਰ ਫਾਦਰ ਦੀ ਸਪੋਰਟ ਹੈਗੀ ਆ, ਮੇਰੇ ਮਾਇੰਡ 'ਚ ਇਸ ਤਰ੍ਹਾਂ ਸੀ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਕਿ ਫੈਮਲੀ ਦੇ ਵਿੱਚ ਕੁਝ ਕੋਈ ਇਹੋ ਜਿਹਾ ਬੰਦਾ ਹੁੰਦਾ ਲਾਈਕ ਨੋਟ ਯੋਰ ਪੇਰੈਂਟਸ ਜਾਂ ਕਜ਼ਨਸ 'ਚ ਹੋ ਗਿਆ ਜਾਂ ਕੋਈ ਹੋਏ ਕਿ ਨਹੀਂ ਦੇ ਡੋਂਟ ਸਪੋਰਟ ਯੂ ਵਿਦ ਦੈਟ, ਹੈ ਨਾ, ਉਹ ਹਮੇਸ਼ਾ ਟੋਕਾ ਟਾਕੀ ਕਰਨਗੇ, ਨਹੀਂ ਤੁਹਾਨੂੰ ਨਹੀਂ ਕਰਨਾ ਚਾਹੀਦਾ। ਤੁਹਾਨੂੰ ਵੀ ਕੁਛ ਇਸ ਤਰ੍ਹਾਂ ਦਾ ਫੇਸ ਕਰਨਾ ਪਿਆ ਕਿ ਫੈਮਲੀ 'ਚ ਕਿਸੇ ਨੇ ਕਿਹਾ ਕਿ ਨਹੀਂ ਤੈਨੂੰ ਆਹ ਨਹੀਂ ਕਰਨਾ ਚਾਹੀਦਾ? ਨਹੀਂ
1: ਫੈਮਲੀ ਵਿੱਚ ਤਾਂ ਕਦੀ ਵੀ ਨਹੀਂ, ਮਤਲਬ ਰਿਲੇਟਿਵਸ ਨੇ ਬਹੁਤ ਸਪੋਰਟ ਕੀਤੀ ਹੈ, ਰਿਲੇਟਿਵਸ ਹੈ ਮੇਰੇ ਕਜ਼ਨਸ, ਬਹੁਤ ਮੇਰਾ ਕਜ਼ਨਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ। ਸੋ ਥੈਂਕਫੁਲੀ ਕਜ਼ਨਸ ਵੱਲੋਂ ਤਾਂ ਨਹੀਂ, ਬਟ ਜਦੋਂ ਮੈਂ ਇਹ ਫੀਲਡ ਸਟਾਰਟ ਕਰਨਾ ਸੀ, ਜਦੋਂ ਬਹੁਤ ਬਹੁਤ ਸ਼ੁਰੂਆਤ ਸੀ, ਉਦੋਂ ਓਬਵੀਅਸਲੀ ਤੁਸੀਂ ਵੀ ਡਰਦੇ ਹੋ ਕਿਉਂਕਿ ਇਹ ਫੀਲਡ ਬਹੁਤ ਵਾਸਟ ਹੈ, ਬਹੁਤ ਫੇਮ ਬਹੁਤ, ਦੇਖੋ ਉਹਦੇ ਪ੍ਰੋਜ਼ ਐਂਡ ਕੌਨਸ ਦੋਨੋਂ ਹੈਗੇ ਨੇ।
0: ਹਾਂਜੀ
1: ਤੁਹਾਨੂੰ ਡਰ ਲੱਗਦਾ ਜਦੋਂ ਤੁਸੀਂ ਕਿਸੇ ਨਵੀਂ ਇੰਡਸਟਰੀ ਵਿੱਚ ਐਂਟਰ ਕਰ ਰਹੇ ਹੋ, ਲੋਕ ਤੁਹਾਨੂੰ ਸਪੋਰਟ ਕਰਨਗੇ, ਪਿਆਰ ਕਰਨਗੇ, ਹਮੇਸ਼ਾ ਇਹ ਡਰ ਹਲੇ ਵੀ ਲੱਗਦਾ ਹੈ। ਹਲੇ ਵੀ 4 ਸਾਲ ਹੋ ਗਏ ਮੈਨੂੰ ਇਵੈਂਟਸ ਕਰਦਿਆਂ ਇਸ ਇੰਡਸਟਰੀ ਦੇ ਵਿੱਚ, 4 ਸਾਲ ਹੋ ਗਏ, ਬਟ ਹਲੇ ਵੀ ਕਿਤੇ ਨਾ ਕਿਤੇ ਉਹ ਡਰ ਰਹਿੰਦਾ ਹੈ ਕਿ ਕਿਤੇ ਕੁਛ ਗਲਤ ਕਿਸੇ ਦੇ ਸੈਂਟੀਮੈਂਟਸ ਨਾ ਹਰਟ ਕਰਦਾ, ਕੁਛ ਗਲਤ ਨਾ ਬੋਲ ਦੇਵਾਂ, ਇਹ ਡਰ ਹਮੇਸ਼ਾ ਰਹਿੰਦਾ। ਔਰ ਪੇਰੈਂਟਸ ਨੇ ਸਟਾਰਟਿੰਗ ਦੇ ਵਿੱਚ ਇਹ ਕਿਹਾ ਸੀ ਮੈਨੂੰ ਜਦੋਂ ਮੈਂ ਸਟਾਰਟ ਕਰਨਾ ਸੀ, ਦੇਖੋ ਰਿਲੇਟਿਵਸ ਨੇ ਤਾਂ ਕਦੀ ਵੀ ਕੁਛ ਨਹੀਂ ਕਿਹਾ, ਬਟ ਮੇਰੇ ਮੋਮ ਡੈਡ ਨੇ ਮੈਨੂੰ ਇਹ ਜ਼ਰੂਰ ਕਿਹਾ ਸੀ ਕਿ ਅਗਰ ਤੁਸੀਂ ਇਸ ਫੀਲਡ ਦੇ ਵਿੱਚ ਵੜਨਾ ਹੈ ਤਾਂ ਫਿਰ ਤੁਸੀਂ ਆਪਣਾ ਦਿਮਾਗ ਦਿਲ ਸਟਰੋਂਗ ਕਰਕੇ ਵੜਨਾ ਹੈ, ਸਹੀ ਤਰੀਕੇ ਨਾਲ ਵੜਨਾ ਹੈ, ਅਤੇ ਫਿਰ ਤੁਸੀਂ ਕਰੋ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਕਿਤੇ ਜਾ ਕੇ ਵੀਕ ਹੋ ਜਾਓਗੇ ਜਾਂ ਤੁਸੀਂ ਨਹੀਂ ਕਰ ਸਕਦੇ ਜਾਂ ਤੁਸੀਂ ਤੁਹਾਨੂੰ ਗਲਤ ਰਸਤਾ ਲੈਣਾ ਪਏਗਾ, ਤਾਂ ਫਿਰ ਤੁਸੀਂ ਹੁਣੇ ਹੀ ਸਟੈਪ ਆਊਟ ਕਰ ਜਾਓ। ਤੋ ਆਈ ਥਿੰਕ ਉਹ ਇੱਕ ਬਹੁਤ ਵੱਡੀ ਐਡਵਾਈਸ ਸੀ ਜੋ ਕਿ ਮੇਰੇ ਨਾਲ ਅੱਜ ਤੱਕ ਚੱਲ ਰਹੀ ਹੈ, ਔਰ ਅੱਜ ਵੀ ਅਗਰ ਮੈਂ ਕਿਤੇ ਨਾ ਕਿਤੇ ਵੀਕ ਪੈਂਦੀ ਹਾਂ ਤਾਂ ਉਹ ਹੀ ਕਹਿੰਦੇ ਕਿ ਜੇ ਤੈਨੂੰ ਲੱਗਦਾ ਕਿ ਤੂੰ ਨਹੀਂ ਕਰ ਸਕਦੀ ਤਾਂ ਤੂੰ ਛੱਡ ਦੇ। ਉਹ ਇੱਕ ਬਹੁਤ ਵੱਡੀ ਸਪੋਰਟ ਹੁੰਦੀ ਕਿਉਂਕਿ ਵਰਕ 'ਤੇ ਆਪਣਾ ਦੇਖੋ ਕੰਮ 'ਤੇ ਇੱਥੇ ਖਾਣਾ ਤਾਂ ਸਭ ਨੇ ਹੈਗਾ ਹੈ, ਤੁਹਾਡੀ ਆਪਣੀ ਜੋਬ 'ਤੇ ਚੱਲ ਹੀ ਰਹੀ ਹੈ,
0: ਹਾਂਜੀ,
1: ਜੋ ਕਿ ਤੁਹਾਡੀ ਮੇਨ ਇਨਕਮ ਹੈਗੀ, ਹੈ ਨਾ। ਸੋ ਬਟ ਅਗਰ ਤੁਹਾਡਾ ਇਹ ਬੈਕਐਂਡ 'ਤੇ ਤੁਹਾਨੂੰ ਕੋਈ ਪੈਸ਼ਨ ਹੈਗਾ, ਕ੍ਰੀਏਟਿਵਿਟੀ ਦਾ ਤੁਹਾਨੂੰ ਸ਼ੌਂਕ ਹੈਗਾ, ਅਤੇ ਤੁਸੀਂ ਉਹ ਕਰਦੇ ਜਾਓ, ਅਗਰ ਤੁਸੀਂ ਆਪਣੀ ਸੱਚੀ ਨੀਅਤ ਦੇ ਨਾਲ ਕਰਦੇ ਜਾਓ ਤੁਹਾਨੂੰ ਕੰਮ ਮਿਲ ਹੀ ਜਾਏਗਾ। ਅਗਰ ਤੁਸੀਂ ਕਿਤੇ ਕੁਛ ਗਲਤ ਕਰ ਰਹੇ ਹੋ ਉੱਥੇ ਫਿਰ ਆ ਕੇ ਪੇਰੈਂਟਸ ਕਿਸੇ ਦੇ ਵੀ ਹੋਣ ਉੱਥੇ ਬੋਲਣਗੇ।
0: ਹਾਂਜੀ, ਉਹ ਤਾਂ ਹੈ ਬਿਲਕੁਲ। ਵਧੀਆ ਲੱਗਿਆ ਤੁਹਾਡੀ ਇਹ ਗੱਲਬਾਤ ਸੁਣ ਕੇ, ਤੁਸੀਂ ਪੇਰੈਂਟਸ ਬਾਰੇ ਜਿਹੜਾ ਦੱਸਿਆ। ਪੈਣੀ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਗੀਤ ਸੁਣਦੇ ਹਾਂ। ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਹੈਗਾ ਜੀ ਹਾਈ ਐਂਡ। ਇਹ ਗੀਤ ਸੁਣੋ, ਇੰਜੋਏ ਕਰੋ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: Radio Adelaide, on digital radio, online and 101.5 FM.
1: Are you listening to our fabulous programming and thinking, hey, that sounds like the fun, dynamic and diverse radio-making community I want to be a part of? You should register for one of our volunteering info sessions. Head over to radioadelaide.org.au and register now.
2: ਦੋਸਤੋ ਤੁਸੀਂ ਸੁਣ ਲਿਓ ਰੇਡੀਓ ਐਡੀਲੇਡ ਅਤੇ ਮੈਂ ਹਾਂ ਪਰਮਜੀਤ ਆਪਣਾ ਮੇਲਾ ਪ੍ਰੋਗਰਾਮ ਪੇਸ਼ ਕਰ ਰਹੀ ਹਾਂ ਅਤੇ ਅੱਜ ਮੇਰੇ ਸਟੂਡੀਓ ਦੇ ਵਿੱਚ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਪੈਨੀ ਕੌਰ ਜੀ ਦੇ ਨਾਲ ਗੱਲਾਂ ਬਾਤਾਂ ਨੂੰ ਜਾਰੀ ਰੱਖਦੇ ਹੋਏ ਆਪਾਂ ਫਿਰ ਪੈਨੀ ਕੌਰ ਜੀ ਕੋਲ ਜਾਂਦੇ ਹਾਂ ਅਤੇ ਉਹਨਾਂ ਕੋਲ ਕੁਝ ਸਵਾਲ ਜਵਾਬ ਕਰਦੇ ਹਾਂ ਦੋਸਤੋ ਥੋੜ੍ਹਾ ਪੈਨੀ ਕੌਰ ਜੀ ਨੇ ਦੱਸਿਆ ਕਿ ਉਹਨਾਂ ਨੇ ਐੱਮ ਸੀ ਦੀ ਸ਼ੁਰੂਆਤ ਕੀਤੀ ਐਡੀਲੇਡ ਦੇ ਵਿੱਚ ਅਤੇ ਹੁਣ ਭੰਗੜਾ ਵਰਕਆਊਟ ਦਾ ਕਰ ਰਹੇ ਨੇ ਅਤੇ ਕੁਝ ਯੋਗਾ ਕਲਾਸਿਸ ਵੀ ਸ਼ੁਰੂ ਕਰ ਰਹੇ ਆ ਇਸ ਤੋਂ ਇਲਾਵਾ ਆਪਾਂ ਪੈਨੀ ਕੌਰ ਜੀ ਨੂੰ ਪੁੱਛਦੇ ਹਾਂ ਕਿ ਤੁਹਾਡੇ ਇਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਕੀ ਸ਼ੌਂਕ ਨੇ ਜਾਂ ਤੁਸੀਂ ਕੀ ਮਤਲਬ ਕਰਨਾ ਪਸੰਦ ਕਰਦੇ ਹੋ ਆਪਣੇ ਸਪੇਅਰ ਟਾਈਮ 'ਚ
3: ਸਪੇਅਰ ਟਾਈਮ ਵਿੱਚ ਦੇਖੋ ਜੀ ਇੱਥੇ ਦੋਸਤਾਂ ਦੀ ਤਾਂ ਬਹੁਤ ਲੋੜ ਹੁੰਦੀ ਹੈ ਸੋ ਦੋਸਤਾਂ ਤੋਂ ਬਿਨਾਂ ਆਈ ਥਿੰਕ ਇੱਥੇ ਕੋਈ ਲਾਈਫ ਨਹੀਂ ਕਿਸੇ ਦੀ ਵੀ ਸੋ ਆਈ ਓਬਵੀਅਸਲੀ ਹੈਵ ਸਮ ਵੈਰੀ ਕਲੋਜ਼ ਐਂਡ ਨੀਅਰ ਡੀਅਰ ਫਰੈਂਡਸ ਉਹਨਾਂ ਵਿੱਚ ਇੱਕ ਮੇਰਾ ਭਰਾ ਹੈਗਾ ਹੈ ਢੋਲੀ ਜਸਮੇਹਰ ਬਾਵਾ ਸੋ ਓਬਵੀਅਸਲੀ ਉਹਦੇ ਨਾਲ ਮੇਰੀ ਬਹੁਤ ਅੱਛੀ ਬੋਂਡਿੰਗ ਆ ਉਹ ਵੀ 4 ਸਾਲ ਤੋਂ ਮੇਰੇ ਨਾਲ ਆ ਉਹਨੇ ਵੀ ਢੋਲ ਮੇਰੇ ਨਾਲ ਸਟਾਰਟ ਕੀਤਾ ਸੀ ਜਦੋਂ ਮੈਂ ਆਪਣੀ ਐਮਸਿੰਗ ਸਟਾਰਟ ਕੀਤੀ ਸੀ ਸੋ ਉਹ ਮੇਰਾ ਮੂੰਹ ਬੋਲਾ ਭਰਾ ਜਿਹਨੂੰ ਕਹੀਦਾ ਉਹਦੇ ਨਾਲ ਅਸੀਂ ਕਾਫੀ ਗੱਪਾਂ ਛੱਪਾਂ ਮਾਰੀ ਦੀਆਂ ਐਂਡ ਦੈਨ ਆਈ ਹੈਵ ਅਦਰ ਫਰੈਂਡਸ ਅਨੰਨਿਆ ਹੈ ਮੇਰੀ ਇੱਕ ਮਾਰਕੀਟਿੰਗ ਫਰੈਂਡ ਹੈਗੀ ਹੈ ਉਹ ਮੇਰੀ ਪੂਰੀ ਮਾਰਕੀਟਿੰਗ ਸੰਭਾਲਦੀ ਹੈ ਬਹੁਤ ਟਾਈਮ ਮੈਨੂੰ ਇੰਸਟਾਗ੍ਰਾਮ ਸਿਖਾਉਂਦੀ ਹੈ ਛੋਟੇ ਬੱਚੇ ਨੇ ਬਟ ਦੇ ਆਰ ਵੈਰੀ ਗੁੱਡ ਉਹਨਾਂ ਦਾ ਦਿਮਾਗ ਦਿਲ ਬਹੁਤ ਸਾਫ਼ ਹੈ ਦੇ ਨੋ ਵਟ ਦੇ ਆਰ ਡੂਇੰਗ ਐਂਡ ਦੇ ਨੋ ਵਟ ਦੇ ਵਾਂਟ ਟੂ ਅਚੀਵ ਸੋ ਹਾਂ ਮੇਰੇ ਕਾਫੀ ਸਾਰੇ ਕਲੋਜ਼ ਫਰੈਂਡਸ ਦੇ ਨਾਲ ਮੈਂ ਟਾਈਮ ਸਪੈਂਡ ਕਰਨਾ ਪਸੰਦ ਕਰਦੀ ਹਾਂ ਸੋ ਇੱਥੇ ਅੱਛਾ ਹੈ ਇਟਸ ਬਿਊਟੀਫੁਲ ਐਡਲੇਡ ਵੈਸੇ ਬਹੁਤ ਸੋਹਣਾ ਹੈ ਅਸੀਂ ਘੁੰਮਣ ਫਿਰਨ ਚੱਲੇ ਚਾਹੀਦਾ ਜਦੋਂ ਵੀ ਦਿਲ ਕਰੇ
2: ਹਾਂਜੀ ਮੈਂ ਇਹੀ ਮੇਰਾ ਅਗਲਾ ਇਹ ਸਵਾਲ ਇਹੀ ਸੀ ਕਿ ਲਾਈਕ ਤੁਹਾਨੂੰ ਘੁੰਮਣ ਫਿਰਨ ਦਾ ਜੇ ਸ਼ੌਂਕ ਆ ਤਾਂ ਤੁਸੀਂ ਕਿੱਥੇ ਫਿਰ ਘੁੰਮਣਾ ਫਿਰਨਾ ਪਸੰਦ ਕਰਦੇ ਹੋ
3: ਐਡੀਲੇਡ ਦੇ ਵਿੱਚ ਤਾਂ ਇੱਥੇ ਵਾਈਨਰੀਜ਼ ਵਗੈਰਾ ਹੈਗੀਆਂ ਨੇ ਸਾਡੀਆਂ ਬਹੁਤ ਸੋਹਣੀ ਜਗ੍ਹਾ ਹੈ ਐਡੀਲੇਡ ਜਿਨ੍ਹਾਂ ਨੇ ਨਹੀਂ ਦੇਖਿਆ ਡੈਫੀਨੇਟਲੀ ਅਗਰ ਕੋਈ ਬਾਹਰੋਂ ਸੁਣ ਰਿਹਾ ਸੀ ਦੇ ਸ਼ੁੱਡ ਡੈਫੀਨੇਟਲੀ ਕਮ ਐਂਡ ਵਿਜ਼ਿਟ ਐਡੀਲੇਡ ਇਟਸ ਬਿਊਟੀਫੁਲ ਹੇਅਰ ਅਦਰ ਦੈਨ ਐਡੀਲੇਡ ਮੈਲਬਰਨ ਹੈਜ਼ ਆਲਵੇਜ਼ ਬੀਨ ਸੈਕਿੰਡ ਹੋਮ ਆਈ ਥਿੰਕ ਮੈਂ ਮੈਲਬਰਨ ਨੂੰ ਆਪਣਾ ਦੂਜਾ ਘਰ ਕਹਿੰਦੀ ਹਾਂ ਬਿਕੋਜ਼ ਬਹੁਤ ਸਾਰੇ ਸ਼ੋਜ਼ ਮੈਲਬਰਨ 'ਚ ਵੀ ਕੀਤੇ ਨੇ ਮੈਨੂੰ ਘੁੰਮਣ ਦਾ ਬਹੁਤ ਸ਼ੌਂਕ ਹੈ ਮੈਂ ਆਲਮੋਸਟ ਪੂਰਾ ਆਸਟ੍ਰੇਲੀਆ ਆਈ ਥਿੰਕ ਮੈਂ ਦੇਖ ਲਿਆ ਹੈ ਮੈਨੂੰ ਹਲੇ ਬਸ ਟੈਸਮੇਨੀਆ ਦੇਖਣਾ ਬਾਕੀ ਹੈ ਉਹ ਡੈਫੀਨੇਟਲੀ ਮੈਂ ਦੇਖਣਾ ਚਾਹਵਾਂਗੀ ਕਿਸੇ ਦਿਨ ਬਟ ਹਾਂਜੀ ਮੈਂ ਕਾਫੀ ਘੁੰਮ ਲਿਆ ਆਈ ਥਿੰਕ
2: ਆਸਟ੍ਰੇਲੀਆ ਦੇ ਵਿੱਚ ਐਡੀਲੇਡ ਤੋਂ ਇਲਾਵਾ ਤੁਸੀਂ ਮੈਲਬਰਨ ਦਾ ਦੱਸਿਆ ਤੁਸੀਂ ਮੈਲਬਰਨ 'ਚ ਤੁਹਾਨੂੰ ਕੀ ਵਧੀਆ ਲੱਗਿਆ ਜਾ ਕੇ
3: ਮੈਲਬਰਨ ਦੀ ਨਾਈਟ ਲਾਈਫ ਬਹੁਤ ਅੱਛੀ ਹੈ ਸੋ ਅਗਰ ਕੋਈ ਮੈਲਬਰਨ ਦੀ ਨਾਈਟ ਲਾਈਫ ਦੇਖੇ ਅਤੇ ਐਡੀਲੇਡ ਦੀ ਨਾਈਟ ਲਾਈਫ ਦੇਖੇ ਦੇਰ ਇਜ਼ ਅ ਡਿਫਰੈਂਸ ਹੁਣ ਐਡੀਲੇਡ ਵੀ ਬਹੁਤ ਗਰੋ ਕਰ ਰਿਹਾ ਹੈ ਨਾਈਟ ਲਾਈਫ ਇਜ਼ ਗੈਟਿੰਗ ਬੈਟਰ ਬਟ ਮੈਲਬਰਨ ਦੀ ਨਾਈਟ ਲਾਈਫ ਇਜ਼ ਵੇ ਵੇ ਬੈਟਰ ਦੈਨ ਐਡੀਲੇਡ
2: ਓਕੇ ਆਸਟ੍ਰੇਲੀਆ ਦੀ ਆਪਾਂ ਗੱਲ ਕੀਤੀ ਆ ਐਡੀਲੇਡ ਅਤੇ ਮੈਲਬਰਨ ਦੀ ਅਤੇ ਇਹਨਾਂ ਸ਼ਹਿਰਾਂ ਤੋਂ ਇਲਾਵਾ ਹੋਰ ਕਿਤੇ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਜਾਣ ਦਾ ਮਨ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਉੱਥੇ ਜਾ ਕੇ ਇੰਜੋਏ ਕਰੋਗੇ
3: ਮੈਂ ਹੁਣੇ ਰੀਸੈਂਟਲੀ ਗੋਲਡ ਕੋਸਟ ਗਈ ਸੀ ਆਪਣੇ ਪੇਰੈਂਟਸ ਨੂੰ ਲੈ ਕੇ ਵੀ ਵੈਂਟ ਟੂ ਸਨਸ਼ਾਈਨ ਕੋਸਟ ਐਜ਼ ਵੈਲ ਸਨਸ਼ਾਈਨ ਕੋਸਟ ਬਹੁਤ ਸੋਹਣਾ ਹੈ ਅਗਰ ਮਤਲਬ ਸਿਰਫ ਤੁਹਾਨੂੰ ਐਡਵੈਂਚਰ ਦਾ ਸ਼ੌਂਕ ਹੈ ਆਈ ਥਿੰਕ ਗੋਲਡ ਕੋਸਟ ਸੋਹਣਾ ਹੈ ਉਹਦੇ ਵਾਸਤੇ ਵਧੀਆ ਹੈ ਬਟ ਅਗਰ ਤੁਸੀਂ ਬਿਊਟੀ ਦੇਖਣੀ ਹੈ ਬੀਚਸ ਦੇਖਣੇ ਬਹੁਤ ਸੋਹਣੇ ਸੋਹਣੇ ਸਨਸ਼ਾਈਨ ਕੋਸਟ ਇਜ਼ ਵੈਰੀ ਵੈਰੀ ਬਿਊਟੀਫੁਲ ਸੋ ਮੈਂ ਆਪਣੇ ਪੇਰੈਂਟਸ ਨੂੰ ਉੱਥੇ ਲੈ ਕੇ ਗਈ ਸੀ ਮਦਰਸ ਡੇ ਦਾ ਤੁਸੀਂ ਪੁੱਛ ਰਹੇ ਸੀ ਨਾ ਮੈਂ ਆਪਣੇ ਮੋਮ ਡੈਡ ਨੂੰ ਉੱਥੇ ਲੈ ਕੇ ਗਈ
2: ਓਕੇ ਓਕੇ ਠੀਕ ਆ ਤੁਸੀਂ ਇਹ ਗੱਲ ਤਾਂ ਦੱਸੀ ਨਹੀਂ ਪਹਿਲਾਂ
3: ਮੇਰੇ ਦਿਮਾਗ 'ਚ ਹੋਈ
2: ਠੀਕ ਆ ਮੈਂ ਉਹੀ ਤਾਂ ਹੀ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਕੀ ਸਪੈਸ਼ਲ ਕੀਤਾ ਪਰ ਚਲੋ ਵਧੀਆ ਇਹ ਵੀ ਜ਼ਰੂਰੀ ਆ ਕਿ ਆਪਣੀ ਫੈਮਿਲੀ ਨਾਲ ਸਪੈਸ਼ਲੀ ਪੇਰੈਂਟਸ ਨਾਲ ਟਾਈਮ ਸਪੈਂਡ ਕਰਨਾ ਕਿ ਉੱਥੇ ਇੰਜੋਏ ਕਰਨਾ ਫਨ ਕਰਨਾ ਪੈਣੀ ਜੀ ਆਪਾਂ ਗੱਲਾਂ ਕੀਤੀਆਂ ਤੁਹਾਡੀ ਐਕਸਪੀਰੀਅੰਸ ਬਾਰੇ ਹੋਰ ਵੀ ਗੱਲਾਂ ਕੀਤੀਆਂ ਕਿ ਹੁਣ ਮੈਂ ਥੋੜ੍ਹਾ ਜਿਹਾ ਅੱਗੇ ਜਾਂਦੀ ਹਾਂ ਫਿਊਚਰ ਦੇ ਵਿੱਚ ਜੋ ਆਪਾਂ ਹੁਣ ਅਗਲੇ ਜੁਲਾਈ ਦੇ ਮਹੀਨੇ ਵਿੱਚ ਕਾਫੀ ਧੀਆਂ ਦੇ ਤਿਉਹਾਰ ਆ ਰਹੇ ਨੇ
3: ਹਾਂਜੀ
2: ਉਹਦੇ ਬਾਰੇ ਤੁਹਾਡੀ ਕੀ ਪਲੈਨਿੰਗ ਆ ਤੁਸੀਂ ਕੁਛ ਕਰ ਰਹੇ ਹੋ ਉਹਨਾਂ ਨਾਲ ਲਾਈਕ ਉਹਨਾਂ ਦੇ ਵਿੱਚ ਐਂਕਰਿੰਗ ਜਾਂ ਤੁਸੀਂ ਪਲੈਨ ਹੈਗਾ ਕੁਛ ਕਰਨ ਦਾ
3: ਫਿਟਨੈਸ ਬਰਨ ਆਊਟ ਦੇ ਵਿੱਚ ਅਸੀਂ ਇਹਦੀਆਂ ਸਪੈਸ਼ਲ ਕਲਾਸਿਸ ਲਗਾਵਾਂਗੇ ਧੀਆਂ ਵਾਸਤੇ ਸੋ ਵੀ ਆਰ ਪ੍ਰੋਬੇਬਲੀ ਗੋਨਾ ਹੈਵ ਗਰਲ ਸਪੈਸ਼ਲ ਐਂਡ ਉਹਦੇ ਵਿੱਚ ਦਿਮਾਗ ਵਿੱਚ ਪਲੈਨ ਹੈਗਾ ਹੈ ਕਿ ਅਸੀਂ ਥੋੜ੍ਹਾ ਗਿੱਧਾ ਰਿਲੇਟਿਡ ਵੀ ਕੁਛ ਕਰੀਏ ਭੰਗੜਾ ਤਾਂ ਅਸੀਂ ਕਰਵਾਉਂਦੇ ਹੀ ਹਾਂ ਬਟ ਹੋਪਫੁਲੀ ਅਸੀਂ ਇਹ ਵਾਲਾ ਪਲੈਨ ਅੱਗੇ ਵਧਾਵਾਂਗੇ ਐਂਡ ਵੀਲ ਹੈਵ ਅ ਸਪੈਸ਼ਲ ਕਲਾਸ ਫੋਰ ਧੀਆਂ ਭਾਵੇਂ ਬੋਲੀਵੁੱਡ ਹੋਏ ਭਾਵੇਂ ਪੰਜਾਬੀ ਆਪਣਾ ਭੰਗੜੇ ਵਾਲੀ ਹੋਏ ਅਤੇ ਉਹਨੂੰ ਅਸੀਂ ਗਿੱਧਾ ਵੀ ਕਰਵਾਵਾਂਗੇ ਅਤੇ ਨਾਲ ਅਸੀਂ ਯੋਗਾ ਦੇ ਵਿੱਚ ਵੀ ਕੁਛ ਸਪੈਸ਼ਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਧੀਆਂ ਇਨਕੋਰਪੋਰੇਟ ਹੋ ਸਕੇ
2: ਠੀਕ ਆ, ਵਧੀਆ। ਅਤੇ ਤੁਸੀਂ ਕੁਛ ਪਲੈਨ, ਇਹ ਵੀ ਪਲੈਨ ਹੈਗਾ ਕਿ ਤੁਹਾਡੇ ਜਿਹੜੇ ਗਰੁੱਪਸ ਦੇ ਵਿੱਚੋਂ ਕੋਈ ਪਰਫੋਰਮੈਂਸ ਹੋਣਗੀਆਂ ਇਹਨਾਂ ਮੇਲਿਆਂ ਦੇ ਵਿੱਚ?
3: ਸਾਡਾ ਵੈਸੇ ਤਾਂ ਫਿਟਨੈਸ ਰਿਲੇਟਡ ਹੈਗਾ ਹੈ ਸਾਰਾ, ਜਿਹੜਾ ਸਾਡਾ ਕੋਨਸੈਪਟ ਹੈ ਮੇਜਰਲੀ ਫਿਟਨੈਸ ਰਿਲੇਟਡ ਹੈ। ਪਰਫੋਰਮੈਂਸਿਸ ਦੀ ਜਿੱਥੇ ਗੱਲ ਰਹੀ, ਅਗਰ ਕੋਈ ਬਹੁਤ ਅੱਛੀ ਓਪਰਚੁਨਿਟੀ ਮਿਲਦੀ ਹੈ ਤਾਂ ਡੈਫੀਨੇਟਲੀ ਮੈਂ ਆਪਣੇ ਗਰੁੱਪ ਨੂੰ ਇਨਕਰੇਜ ਕਰਦੀ ਰਹਿੰਦੀ ਹਾਂ ਕਿ ਤੁਸੀਂ ਕਿਸੇ ਪਰਫੋਰਮੈਂਸ ਦਿਓ। ਬਟ ਮੇਰੇ ਮੋਸਟਲੀ ਜਿਵੇਂ ਦਾ ਸਾਡਾ ਕਲਾਇੰਟਲ ਬੈਠਦਾ ਹੈ ਉਹ ਮੋਸਟਲੀ ਐਵੇਂ ਕਿ ਸਾਰੀਆਂ ਵਰਕਿੰਗ ਵੂਮੈਨ ਐਂਡ ਵਰਕਿੰਗ ਮੈਨ ਨੇ ਅਤੇ ਉਹਨਾਂ ਦੇ ਬੱਚੇ ਨੇ ਐਂਡ ਯੂ ਨੋ ਦੇ ਵਾਂਟ ਟੂ ਗੈਟ ਫਿੱਟ। ਉਹਨਾਂ ਦਾ ਮੇਜਰ ਫੋਕਸ ਹੈਗਾ ਫਿਟਨੈਸ ਵੱਲ ਰਾਦਰ ਦੈਨ ਪਰਫੋਰਮੈਂਸਿਸ ਐਂਡ ਆਲ ਦੈਟ, ਕਿਉਂਕਿ ਉਹ ਇੱਥੇ ਕਾਫੀ ਹੋਰ ਵੀ ਭੰਗੜੇ ਵਾਲੇ ਐਂਡ ਹੈਗੇ ਨੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਦੇ ਵਿੱਚ ਐਂਡ ਉਹ ਅੱਗੇ ਪਰਫੋਰਮੈਂਸਿਸ ਕਰਦੇ ਨੇ, ਬਹੁਤ ਸਾਰੀ ਅਕੈਡਮੀਜ਼ ਨੇ, ਸੋ ਉਹ ਵਧੀਆ ਕੰਮ ਕਰ ਰਹੇ ਨੇ ਪਰਫੋਰਮੈਂਸਿਸ ਲਈ। ਅਤੇ ਅਗਰ ਸਾਡੀਆਂ ਵਰਕਿੰਗ ਮਦਰਸ ਨੂੰ ਟਾਈਮ ਮਿਲੇ ਅਤੇ ਜੇ ਉਹ ਕਰਨਾ ਚਾਹੁਣ ਤਾਂ ਡੈਫੀਨੇਟਲੀ ਦਰਵਾਜ਼ੇ ਤਾਂ ਖੁੱਲ੍ਹੇ ਆ, ਬਹੁਤ ਲੋਕ ਸਾਨੂੰ ਓਪਰਚੁਨਿਟੀਜ਼ ਦਿੰਦੇ ਨੇ, ਬਟ ਅਗਰ ਉਹ ਕਰਨਾ ਚਾਹੁਣਗੀਆਂ ਤਾਂ ਅਸੀਂ ਉਹਨੂੰ ਪ੍ਰੈਕਟਿਸ ਦੇ ਵਿੱਚ ਲੈ ਕੇ ਆਵਾਂਗੇ।
2: ਬਿਲਕੁਲ ਜ਼ਰੂਰ, ਜਿਹੜੇ ਆ ਰਹੇ ਨੇ ਉੱਥੇ ਵਰਕਆਊਟ ਕਰਨ ਲਈ ਸ਼ਾਇਦ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਜੇ ਮਿਲਦੇ ਕਿਤੇ। ਅਤੇ ਦੋਸਤੋ ਆਪਾਂ ਅਗਲਾ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਜਿਹੜੇ ਮੇਰੇ ਫੇਵਰੇਟ ਸਿੰਗਰ ਨੇ, ਅਤੇ ਉਹਨਾਂ ਦਾ ਗਾਣਾ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਦੋਸਤੋ ਤੁਸੀਂ ਸੁਣਿਆ ਇਹ ਸਰਤਾਜ ਜੀ ਦਾ ਗਾਣਾ. ਥੋੜ੍ਹੀ ਜੀ ਸਾਡੀ ਬਟਨਾਂ ਦਾ ਇਸ਼ੂ ਹੋ ਗਿਆ ਸੀ ਲਾਈਵ ਸ਼ੋਅ ਦੇ ਵਿੱਚ, ਥੋੜ੍ਹਾ ਜਿਹਾ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਉਹ ਵਿੱਚ ਹੋਰ ਪ੍ਰੋਗਰਾਮ ਚੱਲਣ ਲੱਗ ਪਿਆ, ਸਾਡਾ ਪ੍ਰੋਗਰਾਮ ਥੋੜ੍ਹਾ ਜਿਹਾ ਪੌਜ਼ ਹੋ ਗਿਆ ਸੀਗਾ. ਪੈਣੀ ਜੀ ਤੁਸੀਂ ਸਰਤਾਜ ਜੀ ਦਾ ਇਹ ਗੀਤ ਸੁਣਿਆ, ਕਮਾਲ ਹੋ ਗਿਆ, ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਗੀਤ ਸੁਣ ਕੇ?
1: ਸਰਤਾਜ ਜੀ ਦੇ ਗਾਣੇ ਕੌਣ ਨਹੀਂ ਸੁਣਦਾ, ਹੀ ਇਜ਼ ਵਨ ਆਫ ਦ ਬੈਸਟ ਇਨ ਦ ਬਿਜ਼ਨਸ.
0: ਹਾਂਜੀ, ਤੁਸੀਂ ਹੁਣੀ ਰੀਸੈਂਟਲੀ ਉਹਨਾਂ ਨੂੰ ਮਿਲੇ ਵੀ ਆ, ਤੁਹਾਡਾ ਉਹ ਵਾਲਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ?
1: ਬਹੁਤ ਹੀ ਛੋਟੀ ਜਿਹੀ ਮੀਟਿੰਗ ਸੀ, ਬਟ ਆਈ ਥਿੰਕ ਮੈਮੋਰੇਬਲ ਰਹਿੰਦੀਆਂ ਨੇ ਇਹ ਸਾਰੀਆਂ ਚੀਜ਼ਾਂ, ਤੁਸੀਂ ਕਦੀ ਵੀ ਲਾਈਫ 'ਚ ਭੁੱਲ ਨਹੀਂ ਸਕਦੇ, ਭਾਵੇਂ ਤੁਸੀਂ 2-3 ਸੈਕਿੰਡ ਹੀ ਕਿਸੇ ਨੂੰ ਕਿਉਂ ਨਾ ਮਿਲੋ ਵੀ, ਇੰਨੇ ਵੱਡੇ ਸਟਾਰ ਨੂੰ ਜਿਨ੍ਹਾਂ ਨੂੰ ਇੰਨੀ ਨੌਲੇਜ ਹੈ, ਇੰਨਾ ਜ਼ਿਆਦਾ ਉਹਨਾਂ ਨੂੰ ਵਾਸਟ ਨੌਲੇਜ ਹੈ, ਉਹ ਉਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ ਮਿਊਜ਼ਿਕ ਦੀ, ਡਾਕਟਰੇਟ ਨੇ ਉਹ, ਸੋ ਓਬਵੀਅਸਲੀ ਇੱਕ ਐਜੂਕੇਟਡ ਅਤੇ ਇੱਕ ਬਹੁਤ ਹੀ ਵੱਡੇ ਬੈਕਗਰਾਊਂਡ ਤੋਂ, ਬਹੁਤ ਹੀ ਜ਼ਿਆਦਾ ਐਕਸਪੀਰੀਅੰਸਡ ਬੈਕਗਰਾਊਂਡ ਤੋਂ ਮੈਂ ਕਹੂੰਗੀ ਕਿ ਉਹ ਆਉਂਦੇ ਨੇ, ਸੋ ਇੱਕ ਐਕਸਪੀਰੀਅੰਸ ਹੀ ਹੁੰਦਾ ਉਹਨਾਂ ਨੂੰ ਮਿਲਣਾ, ਇੱਕ ਬਹੁਤ ਵੱਡਾ ਆਸ਼ੀਰਵਾਦ ਹੁੰਦਾ ਬਾਬਾ ਜੀ ਦਾ ਕਿ ਤੁਸੀਂ ਐਵੇਂ ਦੇ ਲੋਕਾਂ ਨੂੰ ਮਿਲਦੇ ਹੋ ਅਤੇ ਉਹਨਾਂ ਦੇ ਨਾਲ ਤੁਸੀਂ ਇੱਕ ਫੋਟੋ ਖਿਚਵਾ ਸਕਦੇ ਹੋ, ਇੱਕ ਬਹੁਤ ਵੱਡੀ ਚੀਜ਼ ਹੈ ਮੇਰੇ ਲਈ ਓਬਵੀਅਸਲੀ. ਸੋ ਹਾਂਜੀ, ਬਹੁਤ ਸੋਹਣਾ ਐਕਸਪੀਰੀਅੰਸ ਸੀ, ਬਸ ਇੰਨੀ ਕੁ ਮੁਲਾਕਾਤ ਸੀ ਕਿ ਸਰ ਤੁਹਾਡੀ ਬਹੁਤ ਬਹੁਤ ਵੱਡੀ ਫੈਨ ਹਾਂ ਮੈਂ, ਅਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਅਤੇ ਬਸ ਇੱਕ ਛੋਟੀ ਜਿਹੀ ਫੋਟੋ, ਐਂਡ ਉਹਨਾਂ ਨੇ ਕਿਹਾ ਥੈਂਕ ਯੂ ਸੋ ਮੱਚ, ਮੈਂ ਉਹਨਾਂ ਨੂੰ ਕਿਹਾ ਥੈਂਕ ਯੂ ਸੋ ਮੱਚ, ਐਂਡ ਦੈਟਸ ਇਟ. ਇੰਨਾ ਹੀ ਹੋ ਪਾਉਂਦਾ ਹੈ, ਆਈ ਥਿੰਕ ਸਟਾਰਸ ਕੋਲ ਟਾਈਮ ਵੀ ਬਹੁਤ ਥੋੜ੍ਹਾ ਹੁੰਦਾ ਹੈ, ਉਹ ਆਪਣੇ ਮਿਊਜ਼ਿਕ ਦੇ ਉੱਤੇ ਬਹੁਤ ਮਿਹਨਤ ਲਗਾਉਂਦੇ ਨੇ.
0: ਹਾਂਜੀ,
1: ਅਤੇ ਅਸੀਂ ਤਾਂ ਉਹਨਾਂ ਲਈ ਬਹੁਤ ਬਹੁਤ ਛੋਟੀ ਜਿਹੀ ਚੀਜ਼ ਹਾਂ, ਬਟ ਹਾਂਜੀ ਵਧੀਆ ਲੱਗਦਾ ਮਿਲ ਕੇ.
0: ਸਰਤਾਜ ਜੀ ਦੀ ਮੈਂ ਵੀ ਬਹੁਤ ਵੱਡੀ ਫੈਨ ਹਾਂ, ਮੈਂ ਹਮੇਸ਼ਾ ਉਹਨਾਂ ਦੇ ਗਾਣੇ ਸੁਣਦੀ ਹਾਂ. ਲਾਈਕ ਜਦੋਂ ਬੰਦਾ ਥੋੜ੍ਹਾ ਹੁੰਦਾ ਨਾ ਟੈਂਸ ਜਾਂ ਬਹੁਤ ਪਰੇਸ਼ਾਨ ਆ, ਸਿਰਫ ਉਹਨਾਂ ਦੇ ਗਾਣੇ ਸੁਣ ਕੇ ਹੀ ਮੈਨੂੰ ਵਧੀਆ ਲੱਗਦਾ, ਹੋਪਫੁਲੀ ਸਾਰਿਆਂ ਨੂੰ ਹੀ ਵਧੀਆ ਲੱਗਦਾ ਹੋਏਗਾ. ਪੈਰੀਕੋਰ ਜੀ ਨਾਲ ਆਪਾਂ ਅੱਜ ਗੱਲਾਂ ਕਰ ਰਹੇ ਹਾਂ ਦੋਸਤੋ, ਤੁਸੀਂ ਸੁਣ ਰਹੇ ਰੇਡੀਓ ਐਡੀਲੇਟ 101.5, ਅਤੇ ਮੈਂ ਹਾਂ ਪਰਮਜੀਤ. ਤੁਸੀਂ ਇਹ ਪ੍ਰੋਗਰਾਮ ਸਾਡਾ ਸੁਣ ਸਕਦੇ ਹੋ ਹਰ ਚੌਥੇ ਐਤਵਾਰ 1-2 ਵਜੇ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ. ਅਸੀਂ ਨੀਅਰਲੀ ਹੁਣ ਪ੍ਰੋਗਰਾਮ ਦੇ ਐਂਡ 'ਤੇ ਪਹੁੰਚ ਹੀ ਰਹੇ ਹਾਂ, ਪਰ 1-2 ਸਵਾਲ ਰਹਿ ਗਏ ਮੈਨੂੰ ਪੁੱਛਣ ਵਾਲੇ. ਮੈਂ ਤੁਹਾਨੂੰ ਬੈਨੀ ਜੀ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਹੁਣ ਤੱਕ ਜਿਸ ਤਰ੍ਹਾਂ ਗੁੱਡ ਐਕਸਪੀਰੀਅੰਸ ਦੱਸੇ, ਤੁਸੀਂ ਜੋ ਵੀ ਹੁਣ ਤੱਕ ਕੀਤਾ, ਥੋੜ੍ਹੇ ਜਿਹੇ ਇੰਨਾ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਹਦੇ ਵਿੱਚ ਤੁਹਾਡੇ ਕੋਈ ਇਹੋ ਜਿਹਾ ਬੈਡ ਐਕਸਪੀਰੀਅੰਸ ਰਿਹਾ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਸਰੋਤਿਆਂ ਦੇ ਨਾਲ?
1: ਬੈਡ ਐਕਸਪੀਰੀਅੰਸਿਸ ਆਈ ਥਿੰਕ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਲੋਕ ਬਹੁਤ ਤੁਹਾਨੂੰ ਜੱਜ ਕਰਦੇ ਆ ਜਦੋਂ ਤੁਸੀਂ ਇੱਕ ਐਵੇਂ ਦੀ ਪੋਜੀਸ਼ਨ 'ਤੇ ਪਹੁੰਚ ਜਾਂਦੇ ਹੋ ਕਿ ਤੁਹਾਨੂੰ ਸਾਰੇ ਜਾਣਦੇ ਨੇ, ਇੱਕ ਐਡਲੇਟ ਸਾਡਾ ਹੈ ਵੀ ਬਹੁਤ ਛੋਟਾ ਜਿਹਾ, ਸਾਰੇ ਇੱਕ ਦੂਸਰੇ ਨੂੰ ਜਾਣਦੇ ਹੈ, ਸੋ ਆਈ ਥਿੰਕ ਕਈ ਵਾਰੀ ਇਹ ਹੋ ਜਾਂਦਾ ਕਿ ਲੋਕ ਤੁਹਾਨੂੰ ਡਾਇਰੈਕਟਲੀ ਨਹੀਂ ਜਾਣਦੇ ਬਟ ਤੁਹਾਨੂੰ ਕਿਸੇ ਦੇ ਥਰੂ ਜਾਣਦੇ ਨੇ, ਸੋ ਤੁਸੀਂ ਅਗਲੇ ਬੰਦੇ ਨੂੰ ਉਸ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦੇ ਹੋ, ਸੋ ਇਹ ਇੱਕ ਬਹੁਤ ਵੱਡੀ ਡਰੋਬੈਕ ਹੈ. ਲੋਕ ਤੁਹਾਨੂੰ ਡਾਇਰੈਕਟਲੀ ਜਦੋਂ ਨਹੀਂ ਜਾਣਦੇ, ਲੋਕ ਤੁਹਾਨੂੰ ਕਿਸੇ ਹੋਰ ਦੀਆਂ ਅੱਖਾਂ ਨਾਲ ਦੇਖਦੇ ਨੇ ਅਤੇ ਉਹ ਤੁਹਾਨੂੰ ਆਪਣੇ ਦਿਮਾਗ ਦੇ ਵਿੱਚ ਇੱਕ ਤੁਹਾਡੀ ਇਮੇਜ ਬਣਾ ਲੈਂਦੇ ਨੇ, ਇੱਕ ਫੋਟੋ ਬਣਾ ਲੈਂਦੇ ਨੇ ਅਤੇ ਸੋਚਦੇ ਨੇ ਕਿ ਸ਼ਾਇਦ ਇਹ ਬੰਦਾ ਹੈ ਹੀ ਗਲਤੀਆਂ, ਮਤਲਬ ਕਰਦਾ ਹੀ ਗਲਤ ਹੋਏਗਾ, ਬਟ ਹਰ ਇੱਕ ਦਾ ਆਈ ਥਿੰਕ ਆਪਣਾ ਆਪਣਾ ਨਜ਼ਰੀਆ ਹੈ. ਤੁਸੀਂ ਕਿਸੇ ਨੂੰ ਮਿਲੋ ਅਤੇ ਤੁਸੀਂ ਉਹਨੂੰ ਜਾਣੋ ਪਹਿਚਾਣੋ, ਉਸ ਤੋਂ ਬਾਅਦ ਆਪਣਾ ਡਿਸੀਜਨ ਲਓ ਕਿ ਤੁਹਾਨੂੰ ਉਹ ਬੰਦਾ ਐਕਚੁਅਲੀ 'ਚ ਕਿਵੇਂ ਦਾ ਲੱਗਦਾ ਹੈ.
0: ਹਾਂਜੀ,
1: ਅਤੇ ਬਸ ਆਈ ਥਿੰਕ ਇਹੀ ਹੈ ਲਾਈਫ ਦਾ. ਬਾਕੀ ਸਟਾਰਸ ਦੀ ਗੱਲ ਰਹੀ ਤਾਂ ਹਾਂਜੀ, ਕਈਆਂ ਦੇ ਹੁੰਦੇ ਨੇ ਥੋੜ੍ਹੇ ਬਹੁਤ ਨਖਰੇ ਨੁਖਰੇ ਜਿਹੜੇ ਚੁੱਕਣੇ ਪੈਂਦੇ ਆ, ਬਟ ਆਈ ਥਿੰਕ ਇਹ ਜ਼ਿਆਦਾ ਸਾਨੂੰ ਪ੍ਰੋਟੈਕਟ ਤਾਂ ਕਰਦਾ ਹੈ ਕਿਉਂਕਿ ਇਹਦੇ ਵਿੱਚ ਸਾਡੇ ਜਿਹੜੇ ਇਵੈਂਟ ਔਰਗਨਾਈਜ਼ਰਸ ਹੁੰਦੇ ਨੇ ਉਹ ਹਮੇਸ਼ਾ ਤੁਹਾਨੂੰ ਪ੍ਰੋਟੈਕਟਿਡ ਰੱਖਦੇ ਨੇ. ਤੁਸੀਂ ਸਟਾਰਸ ਨੂੰ ਬਹੁਤ ਘੱਟ ਇੰਟਰੈਕਟ ਕਰਦੇ ਹੋ, ਅਗਰ ਜ਼ਰੂਰਤ ਹੁੰਦੀ ਹੈ ਤਾਂ ਹੀ ਇੰਟਰੈਕਟ ਕਰਦੇ ਹੋ, ਬਟ ਅਗਰ ਕਿਤੇ ਕੋਈ ਸਟਾਰ ਜ਼ਿਆਦਾ ਪੰਗੇ ਕਰਦਾ ਵੀ ਇਸ ਅਤੇ ਸਾਡੇ ਇਵੈਂਟ ਔਰਗਨਾਈਜ਼ਰਸ ਜਿਹੜੇ ਕਿ ਸਾਡੇ ਇੱਥੇ ਹੈਗੇ ਨੇ ਬਹੁਤ ਵਧੀਆ ਵਧੀਆ, ਉਹ ਤੁਹਾਨੂੰ ਪ੍ਰੋਟੈਕਟਿਵ ਇੱਕ
0: ਮੈਨੇਜ,
1: ਹਾਂਜੀ ਮੈਨੇਜ ਕਰ ਲੈਂਦੇ ਨੇ. ਸੋ ਇਹ ਇੱਕ ਵਧੀਆ ਚੀਜ਼ ਹੈਗੀ ਕਿ ਤੁਸੀਂ ਉਹਨਾਂ ਨੂੰ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਮੈਨੇਜ ਨਹੀਂ ਕਰਨਾ ਪੈਂਦਾ, ਉਹ ਆਪਣੇ ਆਪ ਹੀ ਮੈਨੇਜ ਕਰ ਲੈਂਦੇ ਨੇ.
0: ਠੀਕ ਆ, ਵਧੀਆ ਜੀ. ਮੇਰਾ ਹੁਣ 1 ਲਾਸਟ ਕੁਐਸਚਨ ਆ ਤੁਹਾਨੂੰ ਕਿ ਤੁਸੀਂ ਦੱਸੋ, ਤੁਸੀਂ ਹੁਣ ਤੱਕ ਇੰਨੇ ਲਾਈਕ ਐਡੀਲੇਟ ਦੇ ਵਿੱਚ ਆ ਕੇ ਇੰਨਾ ਕੁਛ ਕੀਤਾ, ਇੰਡੀਆ ਵੀ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਕੀਤਾ, ਅਤੇ ਤੁਹਾਨੂੰ ਇੰਨਾ ਸਾਰੇ ਮਲਟੀਪਲ ਕੰਮਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਲਾਈਕ ਮੈਨੇਜ ਕਰਦੇ ਹੋ ਸਾਰਾ ਕੁਛ?
1: ਆਈ ਥਿੰਕ ਇੱਕ ਮਲਟੀਟਾਸਕਰ, ਇੱਕ ਫੀਮੇਲ ਅਤੇ ਮਲਟੀਟਾਸਕਿੰਗ ਇਜ਼ ਵੈਰੀ ਕੋਮਨ ਥਿੰਗ, ਅਤੇ ਮੈਂ ਉਵੇਂ ਦੀ ਫੀਮੇਲ ਹਾਂ ਜਿਹੜੀ ਸਾਰੇ ਕੰਮ ਕਰ ਸਕਦੀ ਹੈ ਅਤੇ ਉਹਨੂੰ ਮਜ਼ਾ ਆਉਂਦਾ ਹੈ ਸਾਰੇ ਅਲੱਗ ਅਲੱਗ ਕੰਮ ਕਰਨ ਦੇ ਵਿੱਚ, ਅਤੇ ਆਈ ਇੰਜੋਏ ਇਟ. ਅਤੇ ਓਬਵੀਅਸਲੀ ਮੇਰੀ ਜੋਬ ਹੁੰਦੀ ਹੈ ਜਿਹੜੀ ਮੇਰੀ ਟੋਪ ਮੋਸਟ ਪ੍ਰਾਇਓਰਿਟੀ ਹੈ, ਅਤੇ ਉੱਥੇ ਮੈਂ ਆਪਣਾ ਪੂਰਾ ਆਲਮੋਸਟ ਪੂਰਾ ਦਿਨ ਹੀ ਸਪੈਂਡ ਕਰੀਦਾ, ਅਤੇ ਉਸ ਤੋਂ ਬਾਅਦ ਯੂ ਹੈਵ ਇਵੈਂਟਸ ਐਂਡ ਦੈਨ ਵੀ ਹੈਵ ਵਰਕਆਊਟਸ, ਸਾਰਾ ਕੁਛ ਹੀ ਇੰਪੋਰਟੈਂਟ ਹੈ ਆਈ ਥਿੰਕ. ਬਟ ਹਾਂ, ਥੋੜ੍ਹਾ ਜਗਲ ਕਰਨਾ ਕਰਨਾ ਪੈਂਦਾ, ਕਈ ਵਾਰੀ ਟਾਈਮ ਦਾ ਇਸ਼ੂ ਹੋ ਜਾਂਦਾ, ਕਈ ਵਾਰੀ ਮੈਂ ਚੀਜ਼ਾਂ ਭੁੱਲ ਜਾਂਦੀ ਹਾਂ, ਫਿਰ ਕਈ ਬਹੁਤ ਅੱਛੇ ਅੱਛੇ ਮੈਂ ਨਾਲ ਆਪਣੇ ਇੱਕ ਬਹੁਤ ਵਧੀਆ ਟੀਮ ਰੱਖੀ ਹੋਈ ਹੈ ਜਿਹੜੀ ਮੇਰੀ ਹਮੇਸ਼ਾ ਹੈਲਪ ਕਰਦੀ ਹੈ, ਕਈ ਵਾਰੀ ਮੈਨੂੰ ਸੱਚੀ ਚੀਜ਼ਾਂ ਵੀ ਯਾਦ ਕਰਾਉਂਦੇ ਹੈ। ਜਿਹੜੀ ਮੈਂ ਮਾਰਕੀਟਿੰਗ ਮੈਨੇਜਰ ਦੀ ਮੈਂ ਗੱਲ ਕਰ ਰਹੀ ਹਾਂ, ਮੇਰੀ ਬਹੁਤ ਕਲੋਜ਼ ਫਰੈਂਡ ਆ ਅਨੰਨਿਆ, ਉਹ ਮੈਨੂੰ ਬਹੁਤ ਵਾਰੀ ਚੀਜ਼ਾਂ ਯਾਦ ਕਰਾਉਂਦੀ ਹੈ ਕਿ ਦੀਦੀ ਤੁਸੀਂ ਇਹ ਭੁੱਲ ਗਏ, ਦੀਦੀ ਤੁਹਾਡਾ ਅੱਜ ਇਹ ਹੈ, ਦੀਦੀ ਤੁਸੀਂ ਭੁੱਲ ਗਏ। ਉਹ ਫਿਰ ਇੱਕ ਬਹੁਤ ਹੈਲਪਫੁਲ ਚੀਜ਼, ਇੱਕ ਰਿਸੋਰਸ ਹੈ ਮੇਰੇ ਲਈ ਕਿ ਤੁਹਾਨੂੰ ਐਵੇਂ ਦੇ ਫਰੈਂਡਸ ਬਹੁਤ ਜ਼ਰੂਰੀ ਨੇ ਜਿਹੜੇ ਤੁਹਾਨੂੰ ਯਾਦ ਕਰਾਉਂਦੇ ਰਹਿਣ ਕਿ ਤੁਸੀਂ ਇਹ ਕੰਮ ਵੀ ਕਰਨਾ ਹੈ ਅਤੇ ਉਹ ਵੀ ਕੰਮ ਕਰਨਾ ਹੈ। ਫਿਰ ਓਬਵੀਅਸਲੀ ਪੇਰੈਂਟਸ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਤੁਹਾਨੂੰ ਮੋਟੀਵੇਟ ਕਰਨ ਦੇ ਵਿੱਚ, ਅਤੇ ਕਿ ਤੁਸੀਂ ਇਹ ਵੀ ਕਰ ਸਕਦੇ ਹੋ, ਤੁਸੀਂ ਉਹ ਵੀ ਕਰ ਸਕਦੇ ਹੋ। ਮੇਰੇ ਪੇਰੈਂਟਸ ਨੇ ਕਦੀ ਵੀ ਮੈਨੂੰ ਰੋਕਿਆ ਨਹੀਂ ਹੈ, ਬਾਉਂਡ ਨਹੀਂ ਕੀਤਾ ਕਿ ਤੁਸੀਂ ਇਹ ਨਹੀਂ ਕਰ ਸਕਦੇ। ਸੋ ਆਈ ਬੀਨ ਵੈਰੀ ਬਲੈਸਡ ਕਿ ਮੇਰੇ ਪੇਰੈਂਟਸ ਹਮੇਸ਼ਾ ਮੈਨੂੰ ਅੱਗੇ ਪੁਸ਼ ਕਰਦੇ ਨੇ ਅਗਰ ਮੈਂ ਕੋਈ ਨਵਾਂ ਆਈਡੀਆ ਉਹਨਾਂ ਦੇ ਅੱਗੇ ਰੱਖਦੀ ਹਾਂ। ਮੈਨੂੰ ਹਮੇਸ਼ਾ ਹਮੇਸ਼ਾ ਮੋਸਟਲੀ ਮੈਨੂੰ ਇਹੀ ਮਿਲਦਾ ਕਿ ਕਰ ਲੈ ਬੇਟੇ, ਕਰਕੇ ਦੇਖ ਲੈ ਤੈਨੂੰ ਜਿਵੇਂ ਲੱਗਦਾ। ਅਤੇ ਜੇ ਮੈਂ ਕਹਿ ਦਾਂ ਕਿ ਮੇਰਾ ਇਸ ਕੰਮ ਵਿੱਚ ਨਹੀਂ ਦਿਲ ਲੱਗ ਰਿਹਾ ਤਾਂ ਇਹੀ ਹੁੰਦਾ ਕਿ ਦੇਖ ਲੈ ਬੇਟਾ ਤੈਨੂੰ ਜਿਵੇਂ ਠੀਕ ਲੱਗਦਾ, ਜੇ ਤੈਨੂੰ ਲੱਗਦਾ ਕਿ ਤੇਰੇ ਕੋਲ ਨਹੀਂ ਹੋ ਪਾ ਰਿਹਾ ਤਾਂ ਤੂੰ ਛੱਡ ਦੇ। ਸੋ ਆਈ ਥਿੰਕ ਇਹ ਮੇਰੀ ਲਾਈਫ ਦਾ ਮੇਨ ਜਿਸਟ ਹੈ, ਇਹਦੇ ਨਾਲ ਹੀ ਮੈਂ ਅੱਗੇ ਵਧੀ ਜਾ ਰਹੀ ਹਾਂ। ਬਾਬਾ ਜੀ ਦੀ ਮਿਹਰ ਸਿਰ ਦੇ ਉੱਤੇ ਰਹੇ ਅਤੇ ਬਸ ਅੱਗੇ ਵਧੀ ਜਾਵਾਂਗੇ।
0: ਹਾਂਜੀ ਜ਼ਰੂਰ ਜ਼ਰੂਰ ਸਤਿਗੁਰੂ ਜੀ, ਬਾਬਾ ਜੀ ਤੁਹਾਡੇ 'ਤੇ ਕਿਰਪਾ ਰੱਖਣ ਅਤੇ ਤੁਸੀਂ ਇਸ ਤਰ੍ਹਾਂ ਹੀ ਤਰੱਕੀ ਕਰਦੇ ਰਹੋ। ਜਸਟ ਵਨ ਲਾਸਟ ਥਿੰਗ ਅਗੇਨ ਕਿ ਤੁਸੀਂ ਕੁਛ ਸੁਨੇਹਾ ਦੇਣਾ ਚਾਹੁੰਦੇ ਹਾਂ। ਆਈ ਥਿੰਕ ਤੁਸੀਂ ਪਹਿਲਾਂ ਵੀ ਦੱਸਿਆ ਸਟੂਡੈਂਟਸ ਦਾ ਜਿਹੜਾ ਦੱਸਿਆ ਸੀ, ਜੇ ਕੁਛ ਹੋਰ ਲਾਸਟ ਵਿੱਚ ਕੁਛ ਕਹਿਣਾ ਚਾਹੁੰਦੇ ਸਰੋਤਿਆਂ ਨੂੰ ਪਲੀਜ਼?
1: ਮੈਂ ਇਹ ਕਹਿਣਾ ਚਾਹਾਂਗੀ ਕਿ ਸੱਚੇ ਦਿਲ ਨਾਲ ਕੰਮ ਕਰੀ ਜਾਓ, ਬਾਬਾ ਜੀ ਦਾ ਸਿਰ ਉੱਤੇ ਆਸਰਾ ਰੱਖੋ, ਸਿਰ ਉੱਤੇ ਓਟ ਲਓ, ਗੁਰਦੁਆਰੇ ਜਾਓ ਐਂਡ ਮੰਦਿਰ ਜਿੱਥੇ ਵੀ ਤੁਸੀਂ ਜਾਂਦੇ ਹੋ, ਜਿਹੜੇ ਵੀ ਬਾਬਾ ਜੀ ਨੂੰ ਤੁਸੀਂ ਮੰਨਦੇ ਹੋ ਅਤੇ ਉੱਥੇ ਜਾਓ। ਤੁਹਾਡਾ ਹਮੇਸ਼ਾ ਅਗਰ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰ ਰਹੇ ਹੋ, ਆਪਣੇ ਪੇਰੈਂਟਸ ਦਾ ਆਸ਼ੀਰਵਾਦ ਲੈ ਰਹੇ ਹੋ, ਬਾਬਾ ਜੀ ਦੀ ਓਟ ਲੈ ਰਹੇ ਹੋ, ਯੂ ਵਿਲ ਰੌਕ। ਆਈ ਨੋ ਅੱਜ ਨਹੀਂ ਤਾਂ ਕੱਲ੍ਹ ਤੁਸੀਂ ਸਕਸੈਸਫੁਲ ਹੋ ਗਏ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ।
0: ਠੀਕ ਹੈ ਜੀ, ਥੈਂਕ ਯੂ ਪੈਣੀ ਜੀ ਅੱਜ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਵਾਸਤੇ। ਮੈਨੂੰ ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਨਾਲ ਗੱਲਾਂ ਕਰਕੇ।
1: ਥੈਂਕ ਯੂ,
0: ਅਤੇ ਹੋਪਫੁਲੀ ਤੁਸੀਂ ਵੀ, ਤੁਹਾਨੂੰ ਵੀ ਵਧੀਆ ਲੱਗਿਆ ਹੋਏਗਾ।
1: ਮੈਨੂੰ ਬਹੁਤ ਵਧੀਆ ਲੱਗਾ ਸਾਰੀਆਂ ਗੱਲਾਂ ਕਰਨ 'ਚ। ਪਹਿਲੇ ਮੈਂ ਥੋੜ੍ਹੀ ਨਰਵਸ ਸੀ, ਬਟ ਆਈ ਥਿੰਕ ਹੌਲੀ ਹੌਲੀ ਮੈਨੂੰ ਸਭ ਹੁਣ ਕੰਫਰਟੇਬਲ ਹੋ ਗਿਆ।
0: ਹਾਂਜੀ, ਉਹ ਸਾਰਿਆਂ ਨੂੰ ਹੁੰਦਾ ਹੀ ਆ, ਉਹ ਤਾਂ ਦੈਟ ਇਜ਼ ਵੈਰੀ ਕੋਮਨ ਥਿੰਗ। ਸਰੋਤਿਓ, ਤੁਸੀਂ ਅੱਜ ਪੈਣੀ ਕੌਰ ਜੀ ਦੀ ਗੱਲਬਾਤ ਸੁਣੀ ਮੇਰੇ ਨਾਲ, ਜਿਹੜੀ ਪਰਮਜੀਤ ਦੇ ਨਾਲ। ਹੋਪਫੁਲੀ ਤੁਹਾਨੂੰ ਪਸੰਦ ਆਈ ਹੋਏਗੀ। ਆਪਾਂ ਅਗਲੇ ਮਹੀਨੇ ਮਿਲਾਂਗੇ ਅਤੇ ਇੱਕ ਹੋਰ ਮਹਿਮਾਨ ਆਉਣਗੇ ਜਿਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਥੈਂਕ ਯੂ ਤੁਹਾਡਾ ਅਗੇਨ ਬਹੁਤ ਬਹੁਤ ਓਨਲੀ। ਲਾਸਟ ਦੇ ਵਿੱਚ ਆਪਾਂ ਫਿਰ ਦਲਜੀਤ ਜੀ ਦਾ ਇੱਕ ਗਾਣਾ ਪਲੇ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਫਿਰ ਮਿਲਾਂਗੇ। ਥੈਂਕ ਯੂ।
1: ਥੈਂਕ ਯੂ।